ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਾਰ ਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਉਦਾਰ ਰਾਗ ਆਸ਼ਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ

ਅੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇ ਤਾ ਕੇ ਵੱਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲੋ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ

ਨਾਨਕ ਸਾਚਿਓ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ।

ਕੇਜੀ ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਗੱਦੀ ਤੇ ਵਿਰਾਜਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ। ਸਤਿਗੁਰੂ ਜੀ, ਅੱਜ ਐਤਵਾਰ ਦੇ ਦਿਨ ਮਹਾਰਾਜ ਹਫ਼ਤਾਵਾਰੀ ਦੀਵਾਨ ਸਜਾਏ ਗਏ, ਸੰਧਿਆ ਵੇਲੇ ਸਤਿਗੁਰੂ ਜੀ ਪਾਵਨ ਗੁਰਬਾਣੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ, ਦਰ ਆਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ, ਕਾਰੋਬਾਰਾਂ 'ਚ ਵਾਧੇ ਪਾਉਣੇ, ਬੱਚਿਆਂ ਨੂੰ ਮਹਾਰਾਜ ਸਿੱਖੀ ਸਿੱਧਕ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਮਾਤਾ ਪਿਤਾ ਤੇ ਆਗਿਆਕਾਰ ਬਣਾਉਣਾ, ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ, ਸ਼ੁਕਰ ਹੈ ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ ਮਹਾਰਾਜ ਜੀ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਰੋ ਕਿਰਪਾ ਪਾਵਨ ਪਵਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਦੇਖ ਹਾਜ਼ਰ ਹੈ ਆਪ ਜੀ, ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਸੇਈ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਸੌਦਾਰਿਆਰਾ ਸਾਹਿਬ ਦੇ ਜਾ ਆਪ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਰਵਣ ਕੀਤੇ ਨੇ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਜੋ ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਨੇ ਹਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ,

ਜਿਸ ਜ਼ਰੂਰ ਦਸਵੰਧ ਦੀ ਕਾਰ ਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਮਾਇਆ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਵਿੱਚ ਨਾਮ ਸਿਮਰਨ ਕੈਂਪ ਲੱਗ ਰਹੇ ਨੇ, ਜਿਹਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। ਜ਼ਰੂਰ ਇਸ ਕੈਂਪ ਵਿੱਚ ਪਹੁੰਚ ਕੇ ਨਾਮ ਸਿਮਰਨ ਅਭਿਆਸ ਦੇ ਲਾਹੇ ਲਈਏ ਜੀ। 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹਨ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 24 ਅਕਤੂਬਰ ਨੂੰ ਪਲੀਜ਼ ਡੋਨੇਟ ਯੂਰ ਬਲੱਡ ਇਨ ਦਾ ਸਕੂਲ ਲਾਇਬ੍ਰੇਰੀ ਫਰੋਮ 8 AM ਟੂ PM ਦੇ ਵਿੱਚ। ਇਹ ਸੈਚਰਡੇ ਨੂੰ ਬਲੱਡ ਦਾ ਜਿਹੜਾ ਹੈ ਡੋਨੇਟ ਹੋ ਰਿਹਾ। ਜਿਨ੍ਹਾਂ ਨੇ ਬਲੱਡ ਡੋਨੇਟ ਕਰਨਾ ਹੋਵੇ ਉਹ ਪਹੁੰਚ ਸਕਦੇ ਨੇ ਜੀ। ਉਹ 27 ਅਕਤੂਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਵਸ਼ਕਤਾ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਇਹਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ ਜੀ। ਉਹ ਆਓ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। ਇਹਨਾਂ ਤੋਂ ਬਾਅਦ ਅਖੰਡ ਕੀਰਤਨੀ ਜਥਾ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ, ਨਾਮ ਸਿਮਰਨ ਅਭਿਆਸ ਹੋਣਗੇ, 8:30 ਵਜੇ ਤੱਕ ਦੀਵਾਨ ਸਜਣਗੇ, ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਗੁਰੂ ਘਰ ਦੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀ ਪਿਆਰੀ ਸਾਧ ਸੰਗਤ ਜੀ, ਹੁਣ ਟਾਈਮ ਹੋਇਆ ਅਖੰਡ ਕੀਰਤਨੀ ਹੈ ਜਿੱਥੇ ਦਾ ਵੀਰ ਜੀ ਵਾਰੀ ਪੁੱਛ ਚੁੱਕਿਆ ਨੇ, ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਨਾਮ ਬਾਣੀ ਸਿਮਰਨ ਨਾਲ ਜੁੜਨਾ ਹੈ ਜੀ। ਹੋਈਆਂ ਫੁੱਲਾਂ ਚੱਕਰ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

तुमरी गात मित तुम ही जानी नानक दास। बोलना जी सतनाम वाहिगुरु वाहिगुरु वाहिगुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਹਨਾਂ ਦੇ ਆਵੇ ਤਾਏ ਸਭ ਥਾਂ ਹੋਏ ਸਹਿਜ ਸਮਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਸਹਿਜ ਸਮਾਂ ਪਾਤਸ਼ਾਹਾਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਕਰਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਹੈ ਦੇਖ ਦੇਖ ਪਤਾ ਹੈ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆਂ ਕੇ ਮਾਣ ਸਤਿਗੁਰੂ ਜੀ ਨਤਾਣਿਆਂ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਉਹ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਕੀਰਤਨ ਉਪਰੰਤ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਨ ਖਾਉਣਾ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਨ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾਂ ਕਰ ਰਹੀਆਂ ਹਨ ਸਰਦਾਰ ਜਗਨਦੀਪ ਪਦਮ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ$500 ਮਾਇਆ ਭੇਟਾਂ ਕਰਦੇ ਹਨ ਬੀਬੀ ਮਨਕਸ਼ੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $25 ਮਾਇਆ ਭੇਟਾਂ ਕਰਦੇ ਹਨ ਗੁਲ ਕੇਸ਼ਵਾਨੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਘਰ ਵਾਸਤੇ $100 ਮਾਇਆ ਭੇਟਾਂ ਕਰਦੇ ਹਨ ਬੱਚੇ ਹਰਮਨ ਪ੍ਰੀਤ ਦੀ ਸਿਹਤ ਤੰਦਰੁਸਤੀ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀਆਂ ਕਰਦੇ ਹੋਏ ਬੀਬੀ ਜਸਵਿੰਦਰ ਕੌਰ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾਂ ਕਰਦੇ ਹਨ ਦੀਪਕ ਅਹੂਜਾ
ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $250 ਮਾਇਆ ਪੇਟਾ ਕਰਦੇ ਹਨ ਸੁਰਗ ਵਾਸੀ ਸਰਦਾਰ ਬੰਤਾ ਸਿੰਘ ਦੀ ਸਾਲਾਨਾ ਯਾਦ ਮਨਾਉਂਦੇ ਹੋਏ $500 ਪਰਿਵਾਰ ਵੱਲੋਂ ਪੇਟਾ ਹੋਏ ਦਾਤਾ ਜੀ ਕਿਰਪਾਲਤਾ ਕਰਨੀ ਜੋ ਭਾਵਨਾ ਕਰਕੇ ਸੇਵਕਾਂ ਨੇ ਸੇਵਾ ਕੀਤੀ ਹੈ ਸੋ ਭਾਵਨਾ ਪੂਰਨ ਕਰਨੀਆਂ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਸਰਦਾਰ ਬੰਤਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੇ ਸੀਸ 'ਤੇ ਮਿਹਰ ਪ੍ਰਿਆਤ ਰੱਖਣਾ ਸਵਾਸ ਸਵਾਸ ਸਿਮਰਨ ਕਰਾਉਣਾ ਦਾਤਾ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਵੜੇ ਸੰਭਾਲੀਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸੁਧੜੇ ਨਿਤ ਪਵਨ। ਸੁਧਣਹਾਰਾ ਸਿਮਰੀਐ ਨਾਨਕ ਸੇ ਦੇਹਾਵਨ, ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਘੜੀਆਂ ਪਹਿਰਾ, ਤਿੱਤੀ ਵਾਰੀ ਮਾਉ ਹੋਆ ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ। ਸਹਿਸ ਤਵ ਨੈਣ ਨਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਆਨੰਦ ਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ, ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ ਈਹਾਂ ਖਾਟ, ਚਲੋ ਹਰਲਾ ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੋ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ।

que

समधि कुरसो चटिया जे सच्चे पातशाह मल जन्म जे

ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚ ਹੈ ਮੂਰਖ ਗਵਾਰ, ਮਨ ਮੁਖ ਭੂਲੇ ਅੰਧ ਗਾਵਾਰ। ਬਿਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਰਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ, ਜੋ ਕਿ ਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 665 ਅਤੇ 666 ਅੰਗ ਤੇ ਸੁਭਾਇਮਨ ਹੈ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਮੂਹ ਸਾਧ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਚੜ੍ਹਦੀ ਕਲਾ ਦੇ ਦਾਤ ਤਨੋ ਗੁਰੂ ਗੁਰਸਿੱਖੀ ਜੀਵਨ ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਾਧ ਸੰਗਤ ਜੀ, ਹੁਣ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਭ ਕਾ ਸਿਮਰਨ ਕਰਬ ਨਵਸ ਪ੍ਰਭ ਕਾ ਸਿਮਰਨ ਦੁਖ ਦਮ ਨਸ ਪ੍ਰਭ ਕਾ ਸਿਮਰਨ ਕਾਲ ਪੁਰਹਰ ਪ੍ਰਭ ਕਾ ਸਿਮਰਨ ਦੁਸ਼ਮਣ ਟਰ ਪ੍ਰਭ ਸਿਮਰਤ ਕਸ ਵਿਘਨ ਨ ਲਾਗ ਪ੍ਰਭ ਕਾ ਸਿਮਰਨ ਅਨ ਦਿਨ ਡਾਗ ਪ੍ਰਭ ਕਾ ਸਿਮਰਨ ਭਾਉ ਨ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ।

ਅੰਤਰਗਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਦਾ ਕੈ ਲਾਗੋ ਪਾਈ। ਪ੍ਰਭ ਕਾ ਸਿਮਰਨ ਸ਼ਬਦ ਉੱਚਾ, ਪ੍ਰਭ ਕਾ ਸਿਮਰਨ ਰੁਦਰੇ ਮੋਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੂਜੈ, ਪ੍ਰਭ ਕਾ ਸਿਮਰਨ ਸਭ ਕੀ ਸੂਜੈ। ਪ੍ਰਭ ਕਾ ਸਿਮਰਨ ਨਾਹੀ ਨਮਤਰਾਸ਼ਾ, ਪ੍ਰਭ ਕਾ ਸਿਮਰਨ ਪੂਰਨ ਆਸ਼ਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮ੍ਰਿਤ ਮਾਹੀ ਸਮਾਏ। ਪ੍ਰਭ ਜੀ ਵਸੈ ਸਾਦ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨ ਬੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।

ਸਾਨੂੰ ਸਹਾਈ ਦਹਿ ਮਹਾਂ ਪਿਆਰ ਦੋ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸਕਲ ਹੋਵੇ ਤੇ ਭੈਰੀ ਹਰ ਕੋ ਨਾਮ ਖਿਰ ਮਾਹੇ ਉਦਾਰੀ ਅਨਕ ਪੁਨਹਿ ਚਰਨ ਕਰਤਨੀ ਤਰੇ ਹਰ ਕੋ ਨਾਮ ਕੋੜ ਪਾਪਰ ਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰੇਸ਼ਟ ਗੁਰ ਰਾਜੇ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਹੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨ ਬਜਾਵੇ ਹਰ ਕਾ ਨਾਮ ਜਪਤ ਆਕਾਵੇ ਜਿਹ ਮਾਰ ਕਿਹੋ ਜਾਤ ਕੇਲਾ ਤਹਿ ਹਰ ਨਾਮ ਸੰਗੋ ਦਸੋ ਹੇਲਾ ਐਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੋਟ ਤਨਹਿ ਕੋਟ ਲਗਬਾਹੀ ਨਾਮ ਜਪਤ ਤੈ ਪਾਰ ਕਰਾਹੀ ਅਨਕ ਬਿਘਨ ਜਹ ਆਏ ਸੰਹਾਰ ਹਰ ਕਾ ਨਾਮ ਤਤਕਾਲ ਉਧਰ ਅਨਕ ਜੋਨ ਜਨਮੈ ਬਰਜਾਮ ਨਾਮ ਜਪਤ ਪਾਵੈ ਵਿਸਰਾਮ ਹਾ ਮਹਿਲਾ ਮਲਕ ਬੁਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਸੰਗ ਤੋਸਾ ਜਿਹ ਬੈਠੈ ਮਨ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਬਨ ਤੇਰਾ ਕੋ ਨਸੀਆ ਨੂੰ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾ ਭਿਆਨ ਤਪ ਤਪੋ ਕਾਮ ਤੇ ਹਰ ਕੇ ਨਾਮ ਕੀ ਤੂੰ ਪਰਿਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦਿਰੇ ਜਨ ਕੋਟ ਹਰ ਜਸ ਕਰਤ ਸੰਤਿਨ ਰਾਤ ਹਰ ਹਰਿ ਆਖਿ ਸਾਧ ਕੁਮਾਤ ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕਿਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਗੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ

ਦਸ਼ਪੈਦੀ ਜਾਪ ਤਾਪ ਗਿਆਨ ਸਭ ਧਿਆਨ ਖੜਸਾਸਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧਿ ਫਿਰਿਆ ਅਨਕ ਪ੍ਰਕਾਰ ਕੀ ਬਚਤਨਾ ਪੁਨ ਦਾਨ ਹੋ ਮੈਂ ਵਰਤਨਾ ਸਰੀਰ ਕਟਾਏ ਹੋ ਮੈਂ ਕਰ ਰਤੀ ਵਰਤ ਨੇਮ ਕਰੇ ਬੋ ਭਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਕਣ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪਿਸਰ ਥੀਵੈ ਅਗਨ ਮਹੇ ਹਮਤ ਪ੍ਰਾਨ ਕਨਕ ਅਸਾਵ ਹੈ ਵਰਭੂਮ ਦਾਨ ਨਿਓਲੀ ਕਰਮ ਕਰੈ ਪਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਗਰ ਸਰੀਰ ਕਟਾਵੈ ਤੋ ਪੀਹੋ ਮੈਂ ਮਿਲ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਦੇ ਜਾਤ। ਇਸ ਦੇਹੀ ਕੋ ਬਹੁ ਸਾਧ ਨ ਕਰੈ, ਮਨ ਦੇ ਕਬਹੁ ਨ ਵਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਇ ਕਛੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਬਹੁਤ ਸਿਆਣ ਬਜਮ ਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ। ਭੇਖ ਅਨੇਕ ਅਗਨਿ ਬੁਝੈ, ਕੋਟ ਉਪਵ ਦੁਰਗਨਿ ਸਿਜੈ। ਛੋਟ ਸ ਨਾਹੀ ਉਵ ਪਿਆਲ, ਮੋਹੇ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤੁਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕਿਸੇ ਵੱਲ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦਗਾਵੇ। ਜੇ ਕੋ ਆਪਣੀ ਸੁਭ ਲੂਰੈ, ਸਾਧ ਸੰਗ ਹਮੈ ਸ਼ੋਰੈ। ਜੇ ਕੋ ਜਨਮ ਮਰਨ ਦੇ ਡਰੈ, ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਸਾ।

ਸਗਲ ਘਟਾ ਕੇ ਅੰਦਰ ਜਾਮੇ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰ ਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਮ੍ਰਿਤ ਬਾਣੀ ਹਰ ਕੋ ਜਸ ਸੁਨ ਰਸੁਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਕਟਵ ਸਹਿਰ

ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰਸਾਗ ਸੈਨ ਮੁਖ ਅਪਿਉ ਬੈਠਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਤੋ ਨਾਨਕ ਸਿਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਪ੍ਰਾਦ ਮੀਤ ਬਨੰਦਾ ਸਿੰਘ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲ ਸੁਖਦਾਈ ਪਵਨ ਪਵ ਕਮਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ

ਸੁਭਾਇ ਮਿਥਿਆ ਧਨ ਧਨ ਕੁਟੁੰਬ ਸੁਭਾਇ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਡੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਭਰ ਕਰਦ ਗੁਮਾਨ ਆਸਤ੍ਰਿ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜਿਵੇਂ ਹਰ ਕੇ ਚਰਨ ਮਿਥਿਆ ਸਰਾਵਣ ਬਨਿੰਦਾ ਸੁਨ ਹੈ ਮਿਥਿਆ ਹਸਤ ਬਰਦਵ ਕੋ ਹਿਰੈ ਮਿਥਿਆ ਨੇਤਰ ਪੇਖਦ ਪਰ ਤਰੈ ਰੂਪਾਦ ਮਿਥਿਆ ਰਸਨ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਵ ਹੈ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਦਾਨੀ ਪਰਪਕਾਰ ਮਿਥਿਆ ਵਾਸ ਲੇਦ ਬੇਕਾਰ ਬਿਨ ਬੁਝੇ ਮਿਥਿਆ ਸਭ ਭੈ ਸਫਲ ਦੇਹ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਗਤ ਕੀ ਅਰਜਾ ਸਾਜ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ

ਵਸ ਜਾਇ ਹਮੇ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਗੁਰ ਰਖਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਭ ਹੈ, ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਾਉ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਵਡੰਬਰ ਹਡਾਵ ਹੈ, ਤਿਸੈ ਤਿਆਗ ਕਥ ਅਵਰ ਲੁਭਾਵ ਹੈ, ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ।

ਪਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਰਸਿੱਧੀ ਕਰ ਜਾਵੈ ਜੇ ਪ੍ਰਸਾਦ ਆਰੋਗ ਕੰਜਨ ਦੇਹੀ ਲਿਵ ਲਾਭ ਹੋਵੇ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਵਲ ਰਹਿਤ ਮਨ ਸੁਖ ਪਵੇ ਹਰ ਹਰ ਜਸ ਕਹਿਤ

ਸੰਤਾਂ ਕੀ ਭਗਤ ਕਰੇ। ਜੇ ਪ੍ਰਸਾਦ ਅਭੁਖਨ ਪਹਿਰੀ ਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਆਸਾਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨ। ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਰਤ ਸਹਿ ਧਿਆਈ। ਤਿਸਹਿ ਧਿਆਏ ਜੋ ਏਕ ਲਖੈ ਇਹਾਂ ਉਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰਹਿ ਪੁਨ ਬੋਦਾਨ ਮਨ ਆਡ ਪਹਿਰ ਕਤਸ ਕਧਿਆਨ।

ਸੰਗਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨਹਿ ਗਰਨਾਦ ਜੇ ਪ੍ਰਸਾਦ ਵਿਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ

ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਤੇ ਅਤਿ ਗਮਨ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ।

ਸਤਿਗੁਰ ਸਿੰਘ ਪ੍ਰਗਟ ਸੁਗਿਆਨ ਸਾਧਕੈ ਸੰਗ ਪੁਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧਕੈ ਸੰਗ ਪੈ ਨਾਮ ਰਤਨ ਸਾਧਕੈ ਸੰਗ ਇਕ ਉਪਰ ਜਤਨ ਸਾਧਕੀ ਮਹਿਮਾ ਬਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸੁਮਾਨੀ ਸਾਧਕੈ ਸੰਗ ਨ ਕਭੂ ਤਵੈ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਅਵੈ ਬਸ ਪੰਜਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਈ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤ ਹੂੰ ਤਵੈ ਸਾਧ

ਦੇ ਦੱਬ ਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ।

ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਵੇਖੈ ਇਕ ਸਿਵਨ ਕੋਏ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਈ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਦੰਭ ਕੋ ਲਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉ ਬਸੁਦਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ

ਸੁਖ ਸੰਤਨ ਭਾਈ ਤਿਨ ਪਾਇਨ ਸਦਾ ਨਿਕਟ ਨਿਕਟ ਹਰ ਜਾਨ ਸੋਦਾ ਦੁਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੁਦੀਪ ਪਰੈ।

ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਪੇ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮੈ ਸਰਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜੇਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਦੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਿਤੀ ਜੋਗੀ, ਕਈ ਕੋਟ ਦਾ ਜੇ ਰਸ ਭੋਗੀ, ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖ ਨਿਭਜਾਏ, ਕਈ ਕੋਟ ਪਵਨ ਪਾਣੀ ਬਸੰਤਰ, ਕਈ ਕੋਟ ਦੇਸਪੂ ਮੰਡਲ, ਕਈ ਕੋਟ ਸਸੇ ਸੁਨ ਖੇਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੁਧ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ,

ਜਿਸ ਕੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਹੀਂ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਜਬ ਲਗ ਜਾਂਦੇ ਮਰਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਈ।

ਨਿਚੀਤ ਜਬ ਲਗ ਮੋਹ ਮੰਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪੁਰਸਾ ਨਾਨਕ ਹੋ ਛੁੱਟੈ ਸਹਿਸ ਖਟੇ ਲਖ ਕੋਟ ਤਾਵੈ ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ ਅਨਿਕ ਭੋਗ ਵਿਖੇ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ।

ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਗ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦਵਿਵਹਾਰ, ਨਿਰਮਲ ਰਸਨਾ ਮ੍ਰਿਤ ਪੀਓ, ਸਦਾ ਸੁਹੇਲਾ ਕਰ ਦੇਹ ਜੀਓ, ਨੈਨੋ ਭੇਖ ਠਾਕੁਰ ਕਾ ਰੰਗ।

ਗੁਰ ਪ੍ਰਸਾਦ ਤਤ ਸਭ ਬੂਝਿਆ, ਜਪ ਦੇਖੋ ਤਬ ਸਭ ਕਿਛੁ ਮੂਲ। ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛੁ ਜਨਮੈ ਨਹਿ ਕਿਛੁ ਮਰ। ਆਪਨ ਚਲਤਾਪ ਹੀ ਕਰ ਆਵਨ ਜਾਵਨ, ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ।

ਪ੍ਰਭ ਕੇ ਸੇਵਕ ਸਗਲੋ ਦਾਨਨ, ਪ੍ਰਭ ਕੇ ਸੇਵਕ ਦੁਖ ਵਿਸ਼ਾਨਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੇ ਸੇਵਾ ਸੋਈ ਲਾਗੈ, ਜਿਸਨ ਕਿਰਪਾ ਕਰੈ ਬਡਭਾਗੈ, ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਦਿਨ ਪੁਰਖ ਕੋ

ਪੂਰਤੀ ਕਰਨ ਨਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ।

ਪਾਰ ਦਿਸ਼ ਗੁਰ ਪ੍ਰਸਾਦ ਤੁਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਤਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਜਿਉ ਪਾਖਾਣ ਨਾਮ ਚੜ੍ਹ ਤਰ ਪ੍ਰਾਣੇ ਗੁਰ ਚਰਨ ਲਗਤ

ਗੁਰਮੇਲ ਜੋਤ ਪ੍ਰਗਟਾਵੈ ਤਿਨ ਸੰਤਨ ਕੇ ਬਾਛੋ ਧੂੜ ਨਾਨਕ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਨ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਾ।

ਹਰ ਗੁਣ ਗਏ ਅੰਮ੍ਰਿਤ ਰਸ ਡਾਖ। ਓਟ ਗਹੇ ਸੰਤੈ ਦਰਿਆਇਆ, ਗੁਰ ਪ੍ਰਸਾਦ ਨਾਨਕ ਓਟ ਗਹੇ।

ਦਰਸ਼ਨ ਸਤ ਸਤ ਪੇਖ ਨਹਾਰ, ਨਾਮ ਸਤ ਸਤ ਧਿਆਪ ਨਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਜਾਗਰ ਦੇ ਸਵਾਦ ਪ੍ਰਾਪਿਆ ਆ ਤਤ ਗਿਆਨ ਦਿਸ ਤਿਸ ਮਨ ਪ੍ਰਗਟਾਇਆ, ਭੈ ਤਿਨ ਰੂਪ ਹੋਏ ਬਸਾਨਾ, ਜਿਸ ਤੀ ਉਪਜਿਆ ਤਿਸ ਮਾਹੇ ਸਮਾਨਾ, ਵਸਤ ਮਾਹੇ ਲਈ ਵਸਤ ਗਡਾਈ, ਤਾਂ ਕੋ ਫਿਰ ਨਾ ਕਿਸ ਨਾ ਜਾਈ। ਬੂਜੈ ਬੂਜਨ ਹਾਰ ਵਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕਾ ਕਿਆ ਕਰੀ, ਠਾਕੁਰ ਕਾ ਸਿਵ ਸਦਾ ਪੁਜਾਰੀ, ਠਾਕੁਰ ਕੀ ਸੇਵਕਾ ਮਨ ਪ੍ਰਨੀਤ, ਠਾਕੁਰ ਕੀ ਸੇਵਕ ਨਿਰਮਲ ਰੀਤ, ਠਾਕੁਰ ਕੋ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕਰੰਗ, ਸੇਵਕ ਕੋ ਪ੍ਰਭ ਪਾਲਣ ਹਰ, ਸੇਵਕ ਕੀ ਆਖੇ ਨਿਰੰਕਾਰ, ਸੋ ਸੇਵਕ ਜਿਸ ਦਿਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ, ਆਪਣੇ ਜਨ ਕਾ ਪਰਦਾ ਢਕੈ, ਆਪਣੇ ਸੇਵਕ ਕੀ ਸਰਬਰ ਰੱਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰੱਖੈ, ਤਾਂ ਕੀ ਗਦ ਮਿਤ ਕੋਈ ਨਾ ਲਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚਾਏ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਜਦ ਪ੍ਰਗਟਾਇਆ, ਨੇਕੇ ਕੇ ਮੈਕਲ ਰੱਖੇ, ਪਸ਼ਮ ਗ੍ਰਹਿ ਲਸਕਰ ਗੋਟ ਲਖੈ, ਜਿਸ ਕਾ ਸਾਸਨ ਘਟ ਦੇ ਆਪ, ਤਾਂ ਕੋ ਰਾਖਤ ਦੇਖ ਰਹਾ, ਮਾਨਸ ਜਤਨ ਕਰਤ ਬੋ ਪਾਤ, ਤਿਸ ਕੇ ਕਰਤਾ ਬਿਰਥੇ ਜਾਤ, ਮਾਦਨ ਰੱਖੇ ਅਬ ਨ ਕੋਈ, ਸਰਬ ਜੀਆਂ ਕਾ ਰੱਖ ਸੋਏ, ਕਾਹੇ ਸੋਚ ਕਰ ਪ੍ਰਾਣੀ, ਜਬ ਨਾਨਕ ਪ੍ਰਭਾ ਲਖ ਵਿਡਾਣੀ, ਬਾਰੰਬਾਰ ਬਾਰ ਬ੍ਰਹਮ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਦ ਨਹੀਂ ਦ੍ਰਿਸ਼ਟਾਇ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਖ ਹਰ ਨਾਮ ਗਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾ ਨੇ, ਮਨ ਤਨ ਨਾਮੈ ਨਾਮ ਸੁਮਾਨੇ,

ਸਲੋਕ ਸਤਿਪੁਰਖ ਜਿਨ ਜਨਿਆ ਸਤਗੁਰ ਤਿਸ ਗਾ ਨਾਉ ਤਿਸ ਗੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਵ ਅਸ਼ਪੈਰੀ ਸਤਿਗੁਰ ਸਿੱਖ ਕੀ ਗ੍ਰਹਿ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੌਰ ਦੁਰ ਮਤ ਮਲ ਹਿਰੈ ਗੁਰਵਚਨੀ ਹਰਿ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪਲਦ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਸਹਿ ਆਪ ਸਗੋ ਕਰ ਕਛ ਨਜ ਨਾ ਵਹਿ

ਆਪ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਦੇਸ ਵਿਸ਼ੇ ਗੁਰ ਕਾ ਮਨ ਮਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨਗ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕ ਆਪਣੇ ਕਛ ਭਰਮ ਸਹਿਸ ਸਿਆਣਪ ਲਿਆ ਨ ਜਾਈਏ ਨਾਨਕ ਸ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਦਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗਹਾ ਗਵੇ ਸੁਨ ਕਰ ਬਚਨ ਕਰਨਾ ਕਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰਖ ਜਗ ਮੰਤਰ ਅੰਮ੍ਰਿਤ ਦ੍ਰਿਸ਼ਟ ਭਿਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਉ ਵੈਤ ਲਹਿ ਮਿਲਾਏ ਜਿਹਵਾ ਇੱਕ ਉਸਤਤ ਅਨੇਕ ਸਤਿਪੁਰਖ ਪੁਨ ਬਵੇਕ ਕਾਹੂ ਬੋਲ ਪਹੁੰਚਤ ਬ੍ਰਾਨੀ ਆਗਮ ਗੋਚਰ ਪ੍ਰਭ ਨਿਰਬਾਨੀ ਨਿਰਾਹ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਏ ਅਨੇਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਤ ਬਿਨਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਨੇ ਏਹੋ ਹਰਿ ਸੁਭਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾਗੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਵ ਮਨ ਮੈਂ ਰਖੈ ਹਰ ਹਰੇਕ ਅੰਧਕਾਰ ਦੀਪਕ ਪ੍ਰਗਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਬਿਆਦ ਮੰਤੇ ਖੈ ਨਸੀ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਾਵਣ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੇ ਕਿਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤਰ ਵਿਆ ਰੂਪ ਰੰਗ ਪੇ ਪ੍ਰਗਾ ਸਾਧ ਗੈ ਸੰਗ ਰਚ ਰਚਨਾ ਆਪਣੇ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰਸ ਪੈਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ

ਸੰਤ ਜਨਕ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁੰਡ ਉਠਤਾਵ ਹੈ ਸੋ ਤਨ ਹਰ ਸੇਵਾ ਤੇ ਪਾਵ ਹੈ। ਜਿਸ ਸੁਖ ਕੋ ਨਿਤ ਬਖਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਪੁੰਕਰੈ ਭਲੀ ਕਰਨੀ ਸਾ ਸੋਭਾ ਪਛਤ ਕੀ ਸਰਣੀ। ਅਨਕ ਉਪਾਵੀ ਰੋਗ ਨ ਜਾਏ ਰੋਗ ਮਿਠੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾ।

ਪੁਨ ਹੋਇਆਸ ਭਗਤ ਭਾਇਆ ਤੂੰ ਪ੍ਰਗਾਸ ਤਿਤ ਘਰ ਜਾਈ ਵਸਿਆ ਬਨਸੀ ਕਹੁ ਨਾਨਕ ਘਾਟੀ ਜਮ ਫਸੀ ਤਤ ਵਿਚਾਰ ਕਹਿ ਜਨ ਸੱਚ ਜਨਮ ਰੈ ਸੁ ਕਾਚੂ ਕਾਚਾ

ਧਨ ਬਨ ਸਤਨਾਮ ਫਲ ਪਾਏ। ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਵਟਾਵੇ ਮੂਰਖ ਮਨ, ਸੁਤ ਮੀਤ ਕੁਟੁੰਬ ਅਰਗਨ ਤਾਇਨ ਤੇ ਕਹੋ ਤੁਮ ਕਵਨ ਸਨਾਥ, ਰਾਜ ਰੰਗ ਮੈ ਵਿਸਾਰ ਇਨ ਤੇ ਕਹੋ ਕਵਨ ਛੁਟਕਾਰ। ਆਸ ਹਸਤੀ ਰਥ ਸਵਾਰੀ, ਝੂਠਾ ਡੰਭ ਝੂੜ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਵਿਗਨ, ਨਾਮ ਬਿਸਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹੈ ਇਆਨੇ, ਭਗਤ ਬਿਨਾ ਵਡੂ ਬਿਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਆਪ ਜਪਹੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਅਹਿਤ ਗਦ ਪਾਵੋ, ਸਾਰ ਭੂਤ ਸਦ ਹਰ ਗੁਮਾਓ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵ ਤ੍ਰਿਉਤਰ ਸੁਮੈਲ, ਬਿਨਸੇ ਜੈ ਹੁਮੈ ਬਿਖ ਫੈਲ। ਹੋ ਹੇ ਅਚਿੰਤ ਵਸੈ ਸੁਗਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਸ਼ਾਡ ਸਿਆਨ ਸਗਲੀ ਮਨਾ, ਸਾਜ ਸੰਗ ਪਵੈ ਸਜ ਧਨ, ਹਰ ਮੁਨੀ ਸੰਕਰਮ ਵਿਵਹਾਰ, ਇਹਾਂ ਸੁਖ ਦਰਗਹਿ ਜੈ ਕਰ, ਸਰਬ ਨਿਰੰਤਰ ਕੋ ਦੇਖ, ਕਹੁ ਨਾਨਕ ਜਗ ਮਸਤਕ ਲੇਖ।

ਕਰੀ। ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵ ਹਰਨਾਮ ਸਾਧ ਜਨਾ ਕੀ ਮੰਗ ਧੂਰ ਪਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਤ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗ ਨਾ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨੰਦਨ ਲਿਵਲਾਗ ਬਿਡ ਭਾਗ ਜਪਿਆ ਪਰਮ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਜਨਮ ਮਰਨ ਦੁੱਖ ਭ੍ਰਮ ਗਿਆ, ਅਸ਼ਪੁਨੀ ਸਰਦਾ ਸਪੁਰੀ, ਰਵ ਰਹਿਆ ਸਾਧ ਸੰਗ ਹਜੂਰੀ। ਜਿਸ ਕਾ ਸਾਧਨ ਲਿਆ ਮਿਲਾਈ, ਨਾਨਕ ਭਗਤੀ ਨਾਮ ਸੁਮਾਈ। ਸੋ ਕਿਉਂ ਵਿਸਰਿਆ ਜੇ ਕਾਲਨ ਭਾਨੈ, ਸੋ ਕਿਉਂ ਵਿਸਰੇ ਜੇ ਕੀਆਂ ਜਾਨੈ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਵਿਸਰੈ ਜਗਨ ਮੈਂ ਰੱਖੈ, ਗੁਰਪ੍ਰਸਾਦ ਗੁਰਲਾ ਲਖੈ।

ਨਾਨਕ ਠਾਕ ਅਗਮਿਆ ਪਰ ਅਵਨਾਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਹੋ ਕਹ ਬਿਨਾਸਨ ਜਪ ਪੂਰਨ ਕਰਤਾ ਪ੍ਰਭ ਸੋਏ ਤਵ ਜਮ ਕੀ ਤਰਸ ਕਹੋ ਕਿਸ ਹੋਏ ਜਾ ਵਿਆਪਗਤ ਅਗੋਚਰ ਪ੍ਰਭਿਕਾ ਤਵ ਚਿੱਤਰ ਗੁਪਤ ਕਿਸ ਪੂਛਤ ਲਿਖਾ ਜਬ ਨਾਥ ਨਿਰੰਜਨ ਅਗੋਚਨ ਗਦੇ ਤਵ ਕੌਣ ਛੁਟੇ ਗੁਣ ਬੰਧਨ ਬਾਦੇ ਆਪਨ ਆਪ ਹੀ ਅਚਰਜ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਗਿਆ ਧੋਤਾ

ਬਹੁਤ ਕਿਰਪਾਲ ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਹਿਆ ਬਿਆ ਪ੍ਰਤਪਾਲ ਹੈ ਜੀਅਨ ਬਹੁ ਭਾਂਤ ਜੋ ਜੁਰ ਚਿਓ ਸੁਤ ਸਹਿਤਿਆਤ ਜਿਸ ਭਾਵੈ ਤਿਸ ਲੈ ਮਲੈ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨੇ ਕਰਨ ਹਰ ਨਾਨਕ ਇਕ ਜਾਣੇ ਜਨ ਲਗਾ ਹਰਿ ਕੈ ਨਾਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦ ਪਾਈ ਇਸ ਤੇ

ਦੁੱਖ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ, ਰਾਮ ਨਾਮ

ਮਾਨਿਛ ਨਾਨਕ ਫਲ ਪਾਵਹੁ, ਹਲਤ ਪਲਤ ਦੋਏ ਲਿਹੁ ਸੁਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ।

ਸਾਰੇ ਪ੍ਰਾਣੀ ਛੁੱਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਰ। ਸਿਰ ਉਪਰ ਠੱਡ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਗੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਾਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਗ ਮਿਠਾ ਸਗਲ ਸਮੇਗਰੀ ਸਕਟ ਮਾਹੇ ਅਨੁਕ੍ਰਮ ਨਾਨਾ ਦ੍ਰਿਸ਼ਟਾ ਹੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸੁਮਾਦ ਅਨਹਰ ਤੈਨਾਦ ਕਹਿ ਨ ਜੈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਾਟ।

ਤਿਸ ਸਦਾ ਸੁਖ ਹੋਏ। ਆਪ ਮਿਲਾਇ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸੋ ਜਗ।

ਅਸ਼ਟਪਦ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਗਰ ਪੇ ਸਾਸ ਸਾਸ ਸਿਮਰੋ ਗੋਬਿੰਦ ਮਾਨੇ ਅੰਦਰ ਕੀ ਉਤਰੈ ਚਿੰਦ ਆ

ਨਾਨਕ ਗੁਰਪੁਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਿਵਾਰੋ ਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।

ਭੁਜੰਗ ਪ੍ਰਿਆਤ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਪੋਗੇ ਨਮਸਤੰਗ ਸੰਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤ ਅਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰਗ ਦ੍ਰਸਾਕੇ ਨਮਸਤੰਗ ਦ੍ਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ

ਪੁਜਾਂ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਇੰਦਰ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ

ਸਰਬਾ ਪ੍ਰਨਾਟਿਆ ਹਨ ਡੰਡ ਬਾਡਿਆ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਅੰ ਕਰਿਅੰ ਨਰਨਾਮੇ ਅਕਾਮੇ ਭਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਕਾ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ

ਕਲੀ ਹੈ ਕਿ ਸਰਬੰਗਦਲੀ ਹੈ ਕਿ ਸਰਬੱਤਰ ਮਾਨਿਆ ਹੈ ਕਿ ਸਰਬੱਤਰ ਦਾਨਿਆ ਹੈ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਭਾਵਨਾ ਹੈ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਪੇਸਾ ਹੈ ਕਿ ਸਰਬੱਤਰ ਰਾਜਾ ਹੈ ਕਿ ਸਰਬੱਤਰ ਸਾਜਾ ਹੈ ਕਿ ਸਰਬੱਤਰ ਦੀਨਾ ਹੈ ਕਿ ਸਰਬੱਤਰ ਲੀਨਾ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਪੇਸਾ ਹੈ ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ ਕਿ ਸਰਬੱਤਰ ਮਾਨਿਆ ਹੈ ਸਦਾਮ ਪ੍ਰਧਾਨ ਹੈ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨ ਹੈ ਕਿ ਸਰਬੱਤਰ ਮਾਨ ਹੈ ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਅਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਲਵਜੂ ਹੈ ਤਮਾਮ ਲਵਜੂ ਹੈ ਮਿਸਲ ਸਲਾਮ ਹੈ ਸਲੀਖਤ ਮਧਾਮ ਹੈ ਗਨੀਮਤ ਸਿਕਸਤਾ ਹੈ ਗਰੀਬ

ਜਾਂ ਕਰਮੰਗਾ ਪਰਮੰਗ ਅਗੰਜੇ ਲੇਖੇ ਭਿਅੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀਮਦ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਯੰ ਪਵ ਸਵੰਗ ਸਰਬਦਾ ਸਰਬਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਯੰ ਪਵ ਸਵੰਗ ਸਰਬਦਾ ਸਰਬਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ।

ਦਾੜੀ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਇਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ।

ਕੋ ਪੂਜਨ ਤਾਇਓ, ਗੁਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਚੌਪਈ ਸਾਹਿਬ ਇੱਕੋ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ।

ਪੰਡਿਤ ਜੇਰਜ ਸੇਦ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ।

ਸਤਿ ਸਾਹਿਬ ਆਪਤ ਕੋਈ ਅੜਿੱਲ ਸੁਨੇ ਗੁੰਗ ਜੋ ਆਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਜਾ ਕਿ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸੈਸ ਭਣਿਜੈ ਅਰਧ ਸੈ

ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੋ ਤਿਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ।

ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨਾ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਰਹਿ ਦਹਿ ਦਿਸ ਇੱਕ ਨਾਮ ਲਾਲ ਸਵਾਰਿਆ ਗੁਰਪ੍ਰਸਾਦੀ ਮਨ

ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨ ਪਾਇਆ। ਅੰਤ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਦ ਸਭ ਖੇਲ।

ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।

ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇ ਰਿਹ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀਉ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੁਗੈ ਹਾਰਿਆ। ਇਹ ਤਿਸਨਾ ਵੱਡਾ ਰੋਗ

ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ।

ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।

ਸਾਰਿਆਂ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ

ਲੈ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵੀਸ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਨ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਤਿਸ ਦਿੱਠੇ ਸ਼ਬਦ ਗੁਜਾਏ, ਤੇਗ ਬਹਾਦਰ ਸਿਮਰੀਐ ਕਰ ਨੌ ਨਿਧਿਆ ਬੈਤਾਏ, ਸਭ ਥਾਈ ਹੁਣਾ ਜੀ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹ ਦੀ ਡਗਰੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੋਹਾਈਆਂ ਤਿਲਖਣੀਆਂ ਤੇ ਚੜੇ ਤਨਾਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੱਤੇ ਆਵੈ ਜਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਦੇ ਆਏ ਤੇ ਦੇਖ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ।

ਮਤ ਉੱਚੇ ਮਤ ਪਦ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਦਿਓ। ਸ੍ਰੀ ਨਨਕਾਣ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨਵਾਦ ਪਾਤਸ਼ਾਹ ਜੀ ਆਪ ਜੀਆਂ ਦੇ ਚੰਨ ਕਮਲਾ ਪਾ ਸਰਦਾਸ ਬੇਨਤੀ ਅਰਜੋਈ ਡੋਦਰੀ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਹੈ ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਪਾਵਨ ਹਜੂਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਨਿਤ ਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਕੀਤੇ ਕਿ ਸੱਚੇ ਪਾਤਸ਼ਾਹ ਜੀਓ ਸਮੁੱਚੇ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੀ ਦਾਤ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਕਲਾ ਵਿੱਚ ਬੈਠੀਆਂ ਸੰਗਤਾਂ ਲਾਈਵ ਆਪ ਦੀਆਂ ਦਾ ਹਾਜ਼ਰ ਸਰਵਣ ਕਰ ਲਈਆਂ ਹਨ ਇਹਨਾਂ ਸੰਗਤਾਂ ਤੇ ਵੀ ਆਪ ਜੀ ਨੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਜੀ ਇਹਨਾਂ ਖੁਸ਼ੀਆਂ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਜਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਖ ਸਜ ਕਰਕੇ ਹਾਜ਼ਰ ਹੈ ਜੀ

ਵਾਹਿਗੁਰੂ ਜਪੇ, ਸਮੂਹ ਸਾਧ ਸੰਗਤ ਦੇ ਲੋ ਲੰਗਰ ਤਪਜ ਰੱਖਣੇ, ਭੰਡਾਰੇ ਭਰਪੂਰ ਕਰਨੇ, ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੇ ਜੀ, ਆਪ ਜੀਆਂ ਦੇ ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਨ ਸਜਾਉਣ ਦੀ

ਵਾਹਿਗੁਰੂ ਜੀ ਗੁਰਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਾਚਾ ਧਨ ਸੰਚਹਿ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਨ ਹੋ ਕਰਕੇ ਗੁਰੇ ਦਰਸ਼ਨ ਦੇ ਦੁਆਰੇ ਬਖਸ਼ਿਸ਼ ਕੀਤੇ। ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ, ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਆਪ ਸੰਗਤਾਂ ਨੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤੇ। ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਉਪਰੰਤ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਭੂ ਸੰਗਤ 'ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਚੜ੍ਹਦੀ ਕਲਾ ਦੇ ਦਾਤ ਦਰੋ ਗੁਰੂ, ਗੁਰਸਿੱਖੀ ਜੀਵਨ ਨਾਮ ਦੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਾਧ ਸੰਗਤ ਜੀ, ਹੁਣ ਆਸਾ ਜੀ ਦੀ ਆਵਾਜ਼ ਜੀ ਦਾ ਸਮਾਂ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਇਹਨਾਂ ਦੇ ਸਮੂਹ ਜਥੇ ਪਾਸੋਂ 8:30 ਵਜੇ ਤੱਕ ਸੰਪੂਰਨ ਆਸਾ ਜੀ ਦੀ ਆਵਾਜ਼ ਜੀ ਦਾ ਹਰ ਜਸ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सिख अखाय गुर सतगुर का।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਬਵਾੜ ਜਿਉਂ ਸੁੰਜੀ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫਲੀਏ ਫੁਲੀਏ ਬਪਣੇ ਪੀਤਨ ਵੇਚ ਸੁਆ ਪੌੜੀ ਆਪੀ।

0: ਸਰਬਰ ਜਾਏ ਮਹੱਲਾ ਦੂਜਾ।
1: ਇੱਕ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਆਖ ਨਾ ਜਾਪੇ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾਕੋ ਆਪ ਕਰੇ ਪਰ ਗਾਸ ਪੌੜੀ ਨਾ।

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ।

ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨਵ ਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ

ਭੈ ਵਿੱਚ ਪਵਣ ਵਹਿ ਸਦਵਾਉ, ਭੈ ਵਿੱਚ ਚੱਲੇ ਲਖ ਦਰਿਆਉ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕੁਰੋਈ ਚਲਤ ਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਟਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਭੋ ਲਿਖਿਆ।

0: ਲੱਕ ਟੱਕਿਆ ਕੇ ਮੁੰਦੜੇ, ਲੱਕ ਟੱਕਿਆ ਕੇ ਹਾਰ, ਜਿਤਨ ਪਾਈਏ ਨਾਨਕਾ ਜਿਤਨ ਹੋਵੇ ਚਾਰ।
1: ਗਿਆਨ ਨਾ ਗੱਲੀ ਢੂੰਡੀਏ ਕਤਨਾ ਕਰਨਾ ਸਾਰ, ਕਰਮ ਲੈ ਤਾਂ ਪਾਈਐ ਹੋਰ ਇੱਕ ਮਤ ਹੁਕਮ ਕੁਆਰ, ਪੌੜੀ ਨਜ਼ਰ।

0: ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਏ ਚੜ ਪਵਾਈਏ ਜਨ ਨਾਨਕ ਪਾਉਂਦਿਆਂ ਗਣਤ ਨਾਨ
1: ਬੰਦਨ ਬੰਦ ਪਵਾਏ ਸੋਏ ਪੈ ਕਰਤਨ ਚ ਸਭ ਕੋਈ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਪਾਓ ਤਿੰਨ ਮਨ ਪਾਓ ਪੌੜੀ ਨਾ

0: ਬਸਤ ਨ ਪਹਿਰੈ ਹਿਨਸ ਕਹਿਰ ਮੌਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕਿਆ ਕਮਾਣਾ ਹਲ ਮਲ ਖਾਈ ਸਿਰ ਛਾਈ ਪਾਈ ਮੂਰਖ ਹੰਦੈ ਪਤ ਗਵਾਈ ਵਿਣਾ ਵੇ ਕਿਸ ਥਾਈ ਨ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ
1: ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸਪਾਏ ਆਸ ਅੰਦੇ ਸੇ ਤੇਨੇ ਕੇ ਬੁਲ ਖਾਉ ਮੈਂ ਸ਼ਬਦ ਜੁਲਾਏ ਪੌੜੀ।

ਮੰਜੂਰ ਛਲੀ ਚੰਦਰਾ ਵਲਕਾਨ ਕਰਸਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੈਦ ਤਰ ਬਣੂ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ।

0: ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਫਿਰ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ

0: ਪਹਿਲਾ
1: ਸਭ ਸੁਤ ਭਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਿਕ ਸਭਾਏ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੁਤ ਕੁਨਾਏ ਪੌੜੀ

ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ ਮੋਏ ਚੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹੱਲਾ।

ਸਤਿਕਾਰਯੋਗ ਗੁਰੂ ਕੀ ਸਾਜੇ ਨਿਵਾਜੀ ਪਰਮ ਪਿਆਰੇ ਸਾਧ ਸੰਜੋਤ ਪਾਗੇ ਹੋ ਜੋ ਅੰਮ੍ਰਿਤਪੁਰੇ ਦੀਆਂ ਹਾਜ਼ਰੀਆਂ ਪਰਦੇ ਹੋਏ ਪਾਵਨ ਚਬੂਤਰਾ ਸਾਹਿਬ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਪਾਵਨ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸ਼ਰਵਣ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਗੁਰੂ।

0: ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਕਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗੁਣੰਤ ਨਯਾਵਾ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵਾ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਪਲ ਉਨਹੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆਵਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਮਨ ਬਲਾਸ ਵਹੇ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹੋ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੁਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਾ ਹੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਕਾਚਾ ਧਨ ਸੰਚਾ ਹੈ ਮੂਰਖ ਗਾਵਾਰ मन मुख भूले अंध गावार भिख्या का धन सदा दुख हो ना साथ जाए ना प्राप्त हो सचा धन गुरमति पाए कचा धन फुनिया वाजा रहाओ मनमुख भूले सब मरहे गावार पवजल डूबे ना उरवार ना पार सतगुर भेटे पूरे भाग साचरते अहंस बैराग चहु जुग मह अमृत साची बाणी पूरे भाग हर नाम समाणी सिद्ध साधक तरसह सब लोए पूरे भाग प्राप्त हो सब किश साचा साचा है सोए उत्तम ब्रह्म पछाण कोए सच साचा सच आप दृढ़ाए नानक आपे वेखा आपे सच लाए सच साचा सच आप दृढ़ाए नानक आपे वेखा आपे सच लाए वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जिड़े बैठी अति सत्कारयोग साध संगत जी वड्डे भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नू सफला करन दा उपराला उदम करदे हो। अज भी सतगुरां बख्शिश कीती सवाग समा सतगुरां दी मेहरामत सदका सानू सारिआं नू सत संगत विच जुड़न दा नसीब होया। हुणे आप जी ने गुरु घर दे हाजूरी कीर्तनी सत्कार योग भाई साहब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया है इस पावन अस्थान ते गुर शब्द विचार दा। अज अमृत वेले मेरे सतगुरु धन धन साहिब श्री गुरु ग्रंथ साहिब महाराज जी ने इस पावन अस्थान ते अमृत वेले प्रकाशमान हो के जो सानू हुक्म दी दात बख्शिश कीती है पावन हुक्म धन धन साहिब श्री गुरु अमरदास महाराज निमाणियां दे मां नितानियां दे ता नुटियां दी ओ नितरियां दी तिर न्यासरियां दे आसरे सतगुरु धन गुरु अमरदास महाराज सचे पातशाह धन गुरु नानक साहब महाराज जी के तीसरे गुरता गद्दी दे वारस उन्हां दी रचना तो उचारण किया होया ए पावन शब्द राग तनासरी धन गुरु ग्रंथ साहब महाराज जी के 665 अते 66 अंग ते सुभाहे मान है। आओ गुरमुखो अज मेरे सतगुरां ने की बख्शिश रहमत कीतियां ने विचार की आरंभता तो पहला एक बारी मन बिरतियां जरूर एकाग्र कर लईए रसना की पवित्रता वास्ते मन की एकाग्रता वास्ते गुरु करो कृपा दियो असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। हजूर ने शब्द की आरंभता इथों की तनासरी महला तीजा तनासरी राग है ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਉਚਾਰਨ ਕਰਨ ਵਾਲੇ। ਪਹਿਲੀ ਪੰਕਤੀ, ਕਾਚਾ ਧਨ ਸੰਚਾ ਹੈ ਮੂਰਖ ਗਾਵਾਰ। ਕਾਚਾ ਦੇ ਅਰਥ ਨੇ ਕੱਚਾ, ਜਿਵੇਂ ਕੱਚੀ ਚੀਜ਼ ਕੋਈ ਵੀ ਹੋਵੇ ਨਾ ਤੇ ਉਹ ਲੰਬਾ ਸਮਾਂ ਨਹੀਂ ਚੱਲਦੀ। ਕੱਚਾ ਭਾਂਡਾ ਹੋਵੇ ਉਹ ਵੀ ਕੁਝ ਸਮੇਂ ਬਾਅਦ ਟੁੱਟ ਜਾਂਦਾ। ਕੱਚੀ ਨੀਂਹ ਬੰਦੇ ਨੇ ਰੱਖ ਕੇ ਮਹਿਲ ਉਸਾਰਿਆ ਹੋਵੇ ਤੇ ਉਹ ਵੀ ਥੋੜੀ ਦੇਰ ਬਾਅਦ ਹੀ ਸਭ ਕੁਝ ਢਹਿ ਢੇਰੀ ਹੋ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੁਨੀਆਂ ਦਾ ਜਿਹੜਾ ਧਨ ਹੈ ਨਾ ਉਹ ਵੀ ਕੱਚਾ ਹੈ, ਪਤਾ ਨਹੀਂ ਕਿਹੜੇ ਵੇਲੇ ਨੇ ਢਹਿ ਢੇਰੀ ਹੋ ਜਾਣਾ, ਕਿਹੜੇ ਵੇਲੇ ਟੁੱਟ ਜਾਣਾ, ਸਾਡਾ ਸਾਥ ਛੱਡ ਦੇਣਾ। ਧਨ ਦੇ ਅਰਥ ਨੇ ਦੁਨੀਆਂ ਦਾ ਧਨ। ਧਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਈ ਜਗ੍ਹਾ ਤੇ ਆਇਆ, ਅਰਥ ਵੱਖਰੋ ਵੱਖਰੇ ਬਣ ਜਾਂਦੇ। ਜਿਵੇਂ ਇੱਕ ਜਗ੍ਹਾ ਤੇ ਆਪਾਂ ਧਨ ਸ਼ਬਦ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਧਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਰ ਕਹੀਐ। ਸੋਰੀ, ਉੱਥੇ ਧਨ ਦੇ ਅਰਥ ਨੇ ਇਸਤਰੀ। ਇੱਕ ਧਨ ਸ਼ਬਦ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ, ਉੱਥੇ ਸਤਿਗੁਰਾਂ ਨੇ ਪਦਾ ਉਚਾਰਨ ਕੀਤਾ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵਨ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਥੇ ਜਿਹੜਾ ਧਨ ਸ਼ਬਦ ਹੈ ਨਾ, ਇੱਕ ਉਸ ਮਹਾਨ ਪੁਰਖ ਬਾਰੇ ਆਇਆ ਵੀ ਉਹ ਧੰਤਾ ਦੇ ਯੋਗ ਹੈ, ਮਹਾਨ ਹੈ, ਸਤਿਕਾਰਯੋਗ ਧਨ ਸ਼ਬਦ। ਅੱਜ ਜਿਹੜਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਸ਼ਬਦ ਵਰਤ ਰਹੇ ਨੇ, ਇਹ ਇਸਤਰੀ ਵਾਸਤੇ ਨਹੀਂ, ਇਹ ਸ਼ਾਬਾਸ਼ ਵਾਸਤੇ ਨਹੀਂ, ਇਹ ਦੁਨੀਆਂ ਦੇ ਧੰਨ ਵਾਸਤੇ ਵਰਤ ਰਹੇ ਨੇ। ਕਾਚਾ ਧੰਨ ਸੰਚਾ ਹੈ ਮੂਰਖ ਗਾਵਾ। ਮੂਰਖ ਬੰਦਾ ਜਿਹਨੂੰ ਸਮਝ ਹੀ ਕੋਈ ਨਹੀਂ ਵੀ ਮੈਂ ਸੰਸਾਰ ਦੇ ਵਿੱਚ ਆਇਆ, ਮੈਨੂੰ ਕਰਨਾ ਕੀ ਚਾਹੀਦਾ ਸੀ, ਮੈਂ ਕੀ ਕਰ ਰਿਹਾ। ਇਹਨੂੰ ਅਣਜਾਣ ਬੱਚਾ ਵੀ ਕਹਿ ਦਿੰਦੇ, ਅਣਜਾਣ ਬੇਸਮਝ। ਆਪਾਂ ਇੱਕ ਬੱਚੇ ਵਾਸਤੇ ਸ਼ਬਦ ਵਰਤਦੇ ਹਾਂ ਨਿਆਣਾ, ਨਿਆਣਾ ਬੇਸਮਝ। ਨਿਆਣੇ ਦੇ ਅਰਥ ਨੇ ਜਿਹਨੂੰ ਕੋਈ ਸਮਝ ਨਹੀਂ, ਉਹ ਜਿਹੋ ਜਿਹੀਆਂ ਸ਼ਰਾਰਤਾਂ ਇੱਕ ਨਿਆਣਾ ਕਰਦਾ ਕੋ ਸਿਆਣਾ ਨੌਜਵਾਨ ਬੱਚਾ ਥੋੜ੍ਹਾ ਕਰੇਗਾ, ਕਿਉਂਕਿ ਉਹਨੂੰ ਸਮਝ ਆ ਜਾਂਦੀ ਬਾਅਦ। ਜਦੋਂ ਨਿਆਣਾ ਹੁੰਦਾ ਉਹਨੂੰ ਸਮਝ ਕੋਈ ਨਹੀਂ ਆਉਂਦੀ, ਭੱਜ ਕੇ ਕਿਤੇ ਅੱਗ ਬਲਦੀ ਹੋਵੇ ਉਹਦੇ ਵੱਲ ਚਲਾ ਜਾਂਦਾ ਬੱਚਾ, ਕਿਉਂਕਿ ਨਿਆਣਾ ਹੈ ਨਾ, ਸਮਝ ਨਹੀਂ ਵੀ ਇਸ ਅੱਗ ਨੂੰ ਹੱਥ ਲਾਵਾਂਗਾ, ਸਾੜ ਕੇ ਰੱਖ ਦੇ, ਕਿਤੇ ਸੱਪ ਵਿਹੜੇ ਵਿੱਚ ਤੁਰਿਆ ਫਿਰਦਾ ਹੋਵੇ ਤੇ ਨਿਆਣਾ ਬੱਚਾ ਉਹ ਖਿਡਾਉਣਾ ਵੇਖ ਕੇ ਉਹਦੇ ਵੱਲ ਭੱਜ ਕੇ ਤੁਰ ਪਏਗਾ। ਨਿਆਣਾ ਇਹਨਾਂ ਨੂੰ ਸਮਝ ਕੋਈ ਨਹੀਂ ਵੀ ਜਿਹਨੂੰ ਮੈਂ ਖਿਡਾਉਣਾ ਸਮਝ ਕੇ ਇਹਦੇ ਵੱਲ ਭੱਜ ਕੇ ਜਾ ਰਿਹਾ ਹੈ, ਇਹ ਮੇਰੀ ਮੌਤ ਦਾ ਕਾਰਨ ਬਣ ਸਕਦਾ। ਤੇ ਜਿਹੜਾ ਸਿਆਣਾ ਬੰਦਾ ਜਵਾਨ ਬੱਚਾ ਉਹਨੂੰ ਪਤਾ ਹੈ ਸੱਪ ਕੋਲ ਜਾਵਾਂਗਾ ਮੌਤ ਹੋ ਜਾਏ, ਅੱਗ ਨੂੰ ਹੱਥ ਲਾਵਾਂਗਾ ਤਾਂ ਵੀ ਮੇਰਾ ਨੁਕਸਾਨ ਹੋ ਜਾਏ। ਇਨ ਬਿਨ ਇਸੇ ਤਰ੍ਹਾਂ ਧਰਮ ਦੀ ਦੁਨੀਆਂ ਦੇ ਵਿੱਚ ਅਸੀਂ ਬਿਲਕੁਲ ਨਿਆਣੇ ਹਾਂ, ਸਾਰੀ ਉਮਰ ਸਾਨੂੰ ਸਮਝ ਨਹੀਂ, ਬੇਸਮਝ ਬੰਦੇ, ਸਾਰੀ ਉਮਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਸਰ ਤੇ ਕੀ ਕਰ ਰਹੇ। ਤੁਸੀਂ ਕਹੋਗੇ ਵੀ ਅਸੀਂ ਕੀ ਕਰਨ ਵਾਸਤੇ ਆ, ਇਹ ਸਾਨੂੰ ਗੁਰੂ ਕੋਲ ਪੁੱਛਣਾ ਪਿਆ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹੇ, ਜੇ ਤੇਰੀ ਮਤ ਛੋਟੀ ਹੈ ਨਾ ਬੰਦੇ, ਜੇ ਤੈਨੂੰ ਸਮਝ ਨਹੀਂ ਮੈਂ ਕੀ ਕਰਨਾ, ਤੇ ਘੱਟੋ ਘੱਟ ਗੁਰੂ ਸੂਝਵਾਨ ਨੇ, ਮੇਰੇ ਸਤਿਗੁਰੂ ਸਮਰੱਥ ਨੇ, ਉਹਨਾਂ ਕੋਲ ਪੁੱਛ ਲਾ ਮੈਂ ਕੀ ਕਰਨ ਵਾਸਤੇ ਤੇ ਕੀ ਕਰਨਾ ਚਾਹੀਦਾ, ਮੈਂ ਕੀ ਕਰ ਰਿਹਾ। ਇਸ ਕਰਕੇ ਮਹਾਰਾਜ ਨੇ ਬਚਨ ਕਹੇ, ਗੁਰ ਕੀ ਮਤ ਤੂੰ ਲੈ ਇਹ ਆਣੇ, ਉਹ ਬੇਸਮਝ ਬੰਦੇ ਆ, ਗੁਰੂ ਦੀ ਮਤ ਲੈ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਮਾਤਾ ਪਿਤਾ ਘਰ ਵਿੱਚ ਬੈਠੇ ਨੇ, ਆਪਣੇ ਮਾਤਾ ਪਿਤਾ ਕੋਲੋਂ ਸਿੱਖ ਲਾ, ਇਹਨਾਂ ਕੋਲੋਂ ਮਤ ਧਾਰਨ ਕਰ ਲਾ, ਇਹਨਾਂ ਨੇ ਕਿੰਨਾ ਸੰਸਾਰ ਦੇ ਵਿੱਚ ਤਰੱਕੀ ਕੀਤੀ, ਤੂੰ ਤੇ ਬੇਵਕੂਫਾਂ ਦੀ ਤਰ੍ਹਾਂ ਤੁਰਿਆ। ਫਿਰ ਗੁਰ ਕੀ ਮਤ ਤੋਂ ਲੈ ਆਣੇ, ਗੁਰੂ ਦੀ ਮਤ, ਭਗਤ ਬਿਨਾਂ ਬੋ ਡੂਬੇ ਸਨ। ਗੁਰੂ ਦੀ ਮਤ ਤੇ ਕੀ ਕਹਿੰਦੀ, ਇਹ ਤੁਹਾਨੂੰ ਸ਼ਬਦ ਪੜ੍ਹਨ ਨੂੰ ਮਿਲੇ ਨਾ, ਭੱਬਾ ਗੱਗਾ ਤੱਤਾ ਤੇ ਤੱਤੇ ਨੂੰ ਸਿਹਾਰੀ ਲੱਗੀ ਮਿਲੇ। ਜਦੋਂ ਤੱਤੇ ਨੂੰ ਸਿਹਾਰੀ ਸ਼ਬਦ ਭਗਤ ਆਉਂਦਾ, ਉਹਦੇ ਅਰਥ ਬਣਦੇ ਨੇ ਭਗਤੀ ਸਿਮਰਨ, ਵਾਹਿਗੁਰੂ ਦੀ ਯਾਦ। ਮਹਾਰਾਜ ਕਹਿਣ ਲੱਗੇ, ਗੁਰੂ ਦੀ ਮਤ ਲੈ ਤੇ ਭਗਤੀ ਕਰਿਆ ਕਰ, ਸਿਮਰਨ ਕਰਿਆ ਕਰ, ਭਗਤੀ ਤੋਂ ਬਿਨਾਂ ਸਾਰੇ ਡੁੱਬ ਗਏ। ਕਿਸੇ ਦਾ ਪਾਰ ਉਤਾਰੋ। ਕਿੱਥੇ ਡੁੱਬ ਗਏ ਨੇ ਆਪਾਂ ਸਵਾਲ ਕਰਾਂਗੇ, ਅਸੀਂ ਚੰਗੇ ਭਲੇ ਬੈਠੇ, ਕਿਸੇ ਦੀ 70 ਵਰੇ ਉਮਰ ਹੋ ਗਈ, 90 ਵਰੇ, ਕਿੱਥੇ ਅਸੀਂ ਡੁੱਬ ਗਏ? ਫਿਰ ਨਿਆਣੇ ਵਾਲੀ ਗੱਲ ਆ ਗਈ, ਸਾਨੂੰ ਸਮਝ ਨਹੀਂ ਆਉਂਦੀ। ਮਹਾਰਾਜ ਕਹਿਣ ਲੱਗੇ, ਹਾਂ ਤੈਨੂੰ ਦੱਸਦੇ, ਤੂੰ ਵਕਾਰਾਂ ਦੀ ਖੱਡ ਵਿੱਚ ਡੁੱਬ ਗਈ, ਤੂੰ ਮਾਇਆ ਦੇ ਵਹਿਣ ਵਿੱਚ ਡੁੱਬ ਗਈ, ਤੂੰ ਕਾਮ ਦੇ ਖੱਡ ਵਿੱਚ ਡਿੱਗ ਪਿਆ, ਤੂੰ ਵਕਾਰਾਂ ਦੀ ਖੱਡ ਵਿੱਚ ਡੁੱਬ ਗਈ। ਭਗਤੀ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ। ਖੈਰ, ਅੱਜ ਹੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਕਾਚਾ ਧਨ। ਜਿਹੜੇ ਅਰਥ ਬਣਦੇ ਨੇ ਨਾ ਕਿਸੇ ਵੀ ਲਫ਼ਜ਼ ਦੇ, ਉਹ ਪ੍ਰਕਰਨ ਵੇਖ ਕੇ ਉਹਦੀ ਪੂਰੀ ਪੰਕਤੀ ਨੂੰ ਪੜ੍ਹ ਕੇ ਫਿਰ ਉਹਦੇ ਅਰਥ ਸਮਝ ਵਿੱਚ ਆਉਣ। ਮਹਾਰਾਜ ਕਹਿਣ ਲੱਗੇ, ਕਾਚਾ ਧਨ ਸੰਚੈ ਮੂਰਖ ਗਾਵਾਰ। ਇਹ ਮੂਰਖ ਬੰਦਿਆ, ਇਹ ਬੇਸਮਝ ਬੰਦਿਆ, ਤੂੰ ਸੰਸਾਰ ਦੇ ਵਿੱਚ ਸੰਚੈ, ਸੰਚੇ ਦੇ ਅਰਥ ਨੇ ਇਕੱਠਾ ਕਰਨਾ। ਇੱਕ ਹੈ ਰੁਜ਼ਗਾਰ ਵਾਸਤੇ ਕਮਾਉਣਾ, ਆਪਣੇ ਜੀਵਨ ਨੂੰ ਬਤੀਤ ਕਰਨ ਵਾਸਤੇ ਕਮਾਉਣਾ। ਇੱਕ ਇਹੋ ਜਿਹੀ ਬੰਦੇ ਦੀ ਬਿਰਤੀ ਬਣ ਜਾਂਦੀ, ਫਿਰ ਉਹ ਕਹਿੰਦਾ ਵੀ ਮੈਂ ਜਿਹੜੀ ਰੋਜੀ ਰੋਟੀ ਦੀ ਉਹ ਮੈਨੂੰ ਫਿਕਰ ਨਹੀਂ, ਮੈਂ ਵਿਹਲਾ ਬੈਠਾ ਵੀ ਆਪਣੀਆਂ ਕਈ ਪੁਸ਼ਤਾਂ ਤਾਂ ਖਾ ਸਕਦੇ। ਇਹੋ ਜਿਹੇ ਧਨਾੜ ਬੰਦੇ ਆ, ਤੁਸੀਂ ਵੇਖਦੇ ਅੱਜ ਮੀਡੀਆ ਦਾ ਯੁੱਗ ਹੈ, ਅਮਰੀਕਾ ਦੇ ਵਿੱਚ ਹੋਰ ਵੀ ਦੇਸ਼ਾਂ ਦੇ ਵਿੱਚ ਕਈ ਇਹੋ ਜਿਹੇ ਮਹਾਨ, ਇਹਨਾਂ ਧਨ ਉਹਨਾਂ ਕੋਲ ਵੀ ਅੱਜ ਵੀ ਵਿਹਲੇ ਬਹਿ ਕੇ ਖਾਈ ਜਾਣ, ਤੇ ਪਤਾ ਨੀ ਕਿੰਨਾ ਸਮਾਂ ਲੰਘ ਜਾਏ ਕੋਈ ਕਮਾਈ ਕਰਨ ਨੂੰ, ਇਹਨਾਂ ਕੋਈ ਧਨ ਇਕੱਠਾ ਕਰ। ਇੱਕ ਧਨ ਬੰਦਾ ਕਮਾਉਂਦਾ ਵੀ ਮੇਰੀ ਰੋਜ਼ੀ ਰੋਟੀ ਚੱਲੀ ਜਾਏ, ਘਰ ਮਿਲ ਜਾਏ, ਕੁੱਲੀ ਮਿਲ ਜਾਏ, ਜੁੱਲੀ ਮਿਲ ਜਾਏ, ਬੱਚਿਆਂ ਦਾ ਰੁਜ਼ਗਾਰ ਚਲਾ। ਇੱਕ ਬੰਦਾ ਕਹਿੰਦਾ ਵੀ ਮੈਂ ਇਹਨਾਂ ਕੋ ਇਕੱਠਾ ਕਰਨਾ ਵੀ ਵਰਲਡ ਦੇ ਵਿੱਚ ਮੇਰਾ ਨਾਮ ਹੋਣਾ ਚਾਹੀਦਾ, ਵੀ ਵਰਲਡ ਵਿੱਚ ਫਲਾਣਾ ਬੰਦਾ ਉਹ ਇੰਨੇ ਕਰੋੜਾਂ ਅਰਬਾਂ ਡਾਲਰਾਂ ਦਾ ਮਾਲਕ। ਇੱਥੇ ਜਾ ਕੇ ਬੰਦਾ ਥਿੜਕ ਜਾਂਦਾ, ਇੱਥੇ ਜਾ ਕੇ ਧਰਮ ਵਾਲੇ ਪਾਸੇ ਬੰਦਾ ਜ਼ੀਰੋ ਹੋ ਜਾਂਦਾ, ਖਤਮ ਹੋ ਜਾਂਦਾ। ਇੰਗਲੈਂਡ ਦੇ ਵਿੱਚ ਇੱਕ ਗੁਰਮੁਖ ਪਰਿਵਾਰ ਵੀ ਕੁਝ ਇਸ ਪਾਸੇ ਤੁਰ ਪਏ ਨਾ, ਧਰਮ ਵਾਲੇ ਪਾਸੇ ਪਿੱਛੇ ਰਹਿ ਜਾਣਾ। ਉਹ ਆਪਣੇ ਹੱਡ ਬੀਤੀ ਦੱਸਦੇ ਨੇ, ਪੰਜਾਬ ਵਿੱਚੋਂ ਆਏ, ਕਹਿਣ ਲੱਗੇ ਪਹਿਲਾਂ ਅਸੀਂ ਆਏ, ਥੋੜਾ ਬਹੁਤਾ ਕੰਮ ਕਾਜ ਕੀਤਾ, ਰੋਜੀ ਰੋਟੀ ਜੁ ਕੇ ਕਮਾਉਣ ਲੱਗ ਪਏ, ਹੌਲੀ ਹੌਲੀ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਬੱਚੇ ਆ ਗਏ, ਪੜ੍ਹ ਲਿਖ ਗਏ, ਇੰਨਾ ਕੁਝ ਧਨ ਇਕੱਠਾ ਕਰ ਲਿਆ, ਸਭ ਕੁਝ ਕਰ ਲਿਆ। ਇੰਗਲੈਂਡ ਦੇ ਵਿੱਚ ਸਭ ਤੋਂ ਮਹਿੰਗਾ ਸ਼ਹਿਰ, ਵਧੀਆ ਸੁਸਾਇਟੀ, ਜਿੱਥੇ ਇੰਜ ਕਹਿ ਲਈਏ ਵੀ ਰਾਜੇ ਮਹਾਰਾਜਿਆਂ ਦੇ ਵੱਡੇ ਵੱਡੇ ਬੰਗਲੇ ਨੇ, ਉਸ ਇਲਾਕੇ ਦੇ ਵਿੱਚ ਉਹ ਸਿੱਖ ਪਰਿਵਾਰ ਕਹਿੰਦਾ ਵੀ ਅੱਜ ਸਾਡੇ ਘਰ ਨੇ। ਪਰ ਉਸ ਬਜ਼ੁਰਗ ਨੇ ਇੱਕ ਗੱਲ ਰੋ ਕੇ ਦੱਸੀ ਸੀ, ਕਹਿਣ ਲੱਗੇ ਦੁਨੀਆਂ ਵਾਲੇ ਪਾਸੇ ਕੁਛ ਕਸਰ ਨਹੀਂ ਛੱਡੀ ਮਹਾਰਾਜ, ਬਹੁਤ ਕੁਝ ਬੱਚਿਆਂ ਨੇ ਖੱਟ ਕਮਾ ਲਿਆ, ਇੰਨਾ ਧਨ ਜੋੜ ਲਿਆ, ਸਭ ਕੁਝ ਕਰ ਲਿਆ, ਪਰ ਕਹਿਣ ਲੱਗੇ ਇੱਕ ਪਾਸੇ ਸਾਡੇ ਬੱਚੇ ਬਹੁਤ ਪਿੱਛੇ ਰਹਿ ਗਏ ਨੇ। ਪੁੱਛਿਆ ਕਿਹੜੇ? ਕਹਿਣ ਲੱਗੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਕਿਵੇਂ ਟੇਕਣਾ। ਸਾਨੂੰ ਗੁਰੂ ਸਾਹਿਬ ਨੇ ਬਾਣੀ ਪੜ੍ਹਨ ਵਾਸਤੇ ਉਪਦੇਸ਼ ਦਿੱਤਾ ਸੀ, ਇਹਨਾਂ ਨੂੰ ਕੋਈ ਪਤਾ ਨਹੀਂ, ਬਸ ਸਵੇਰੇ ਉੱਠਦੇ ਆਪਾਂ ਵਾਲੇ ਕੰਮ ਜੋ ਵੀ ਸੰਸਾਰ ਦੇ ਵਿੱਚ ਕਰ। ਬਸ ਕਹਿਣ ਲੱਗੇ ਇਸ ਚੀਜ਼ ਦਾ ਮੈਨੂੰ ਦੁੱਖ ਹੈ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸਭ ਕੁਝ ਬੱਚਿਆਂ ਨੂੰ ਦਿੱਤਾ ਹੈ, ਪਰ ਤੇਰੇ ਚਰਨਾਂ ਨਾਲ ਅੱਜ ਟੁੱਟ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਟੁੱਟ ਗਏ। ਕੋਈ ਪਤਾ ਨਹੀਂ ਨਿਤਨੇਮ ਕਿਹੜਾ ਕਰਨਾ, ਕੋਈ ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਗੁਰੂ ਘਰ ਦੇ ਵਿੱਚ ਜਾਣਾ, ਆਹ ਖਲਸਾ ਰਹੇਗਾ। ਬਸ ਇਸ ਚੀਜ਼ ਵੱਲ ਧਿਆਨ ਦੇਣਾ, ਸਿੱਖਾ ਤੂੰ ਰੱਜ ਰੱਜ ਕੇ ਕਮਾਈ ਕਰ, ਧੰਨ ਗੁਰੂ ਰਾਮਦਾਸ ਮਹਾਰਾਜ ਤੈਨੂੰ ਕਿਸੇ ਚੀਜ਼ ਦੀ ਘਾਟ ਨਾ ਆਉਣ, ਸਭ ਕੁਝ ਤੇਰੇ ਘਰ ਦੇ ਵਿੱਚ ਹੋਵੇ, ਪਰ ਵੇਖੀ ਕਿਤੇ ਗੁਰੂ ਨਾਲ ਨਾ ਟੁੱਟ ਜਾਣ, ਬਾਣੀ ਨਾਲ ਨਾ ਟੁੱਟ ਜਾਣ, ਧਰਮ ਨੇ ਦੁਨੀਆਂ ਵਿੱਚ ਪਿੱਛੇ ਨਾ ਰਹਿ। ਜਿੱਥੇ ਇੰਨੀ ਕੋਸ਼ਿਸ਼ ਕਰਦਾ ਨਾ ਵੀ ਮੈਂ ਦੁਨੀਆਂ ਦੇ ਵਿੱਚ ਅੱਗੇ ਆਪਣਾ ਨਾਮ ਨਾ ਕਮਾਉਣਾ, ਕਿਸੇ ਨੂੰ ਅੱਗੇ ਨਹੀਂ ਲੰਘੜ ਦੇਣ, ਧਰਮ ਵਾਲੇ ਪਾਸੇ ਵੀ ਥੋੜਾ ਜਿਹਾ ਧਿਆਨ ਦਿਆ ਕਰ, ਵੀ ਧਰਮ ਵਾਲੇ ਪਾਸੇ ਵੀ ਪਿੱਛੇ ਨਹੀਂ ਜੇ ਰਹਿਣਾ, ਇੱਧਰ ਵੀ ਮੈਂ ਵੱਡਿਆਂ ਵੱਡਿਆਂ ਗੁਰਮੁਖਾਂ ਦੀ ਬਰਾਬਰੀ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ, ਫਿਰ ਉਸ ਤੋਂ ਬਾਅਦ ਧਨ ਵਾਲੇ ਪਾਸੇ ਜਾਣਾ, ਮਾਇਆ ਵਾਲੇ ਪਾਸੇ ਜਾਣਾ, ਕਿਉਂਕਿ ਸਭ ਚੀਜ਼ਾਂ ਜ਼ਰੂਰੀ ਨੇ। ਗੁਰੂ ਦਾ ਸਿਧਾਂਤ ਜਿਹੜਾ ਹੈ ਨਾ, ਗੁਰੂ ਸਾਹਿਬ ਸਾਨੂੰ ਇਹ ਨਹੀਂ ਕਹਿੰਦੇ ਬੰਦਿਆ ਤੂੰ ਮੰਗ ਕੇ ਖਾਣਾ, ਤੂੰ ਮੰਗਤਾ ਬਣ, ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੇਰਾ ਸਿੱਖ ਜਿਹੜਾ ਹੈ ਨਾ ਰਾਜਾ ਹੋਣਾ ਚਾਹੀਦਾ। ਰਾਜਾ ਦੇ ਅਰਥ ਪਤਾ ਕੀ ਨੇ? ਰਜਿਆ ਹੋਇਆ। ਇੰਨੀ ਕੁ ਧਨ ਦੌਲਤ ਮੇਰੇ ਸਿੱਖ ਕੋਲ ਹੋਣੀ ਚਾਹੀਦੀ ਹੈ ਵੀ ਇਸ ਸਿੱਖ ਦੇ ਘਰ ਦੇ ਵਿੱਚ ਭੁੱਖਾ ਆ ਜਾਏ ਪਰ ਭੁੱਖਾ ਜਾਏ ਨਾ,
1: ਮੇਰੇ ਸਿੱਖ ਦੇ ਕੋਲ ਇੰਨੀ ਧਨ ਦੌਲਤ ਹੋਣੀ ਚਾਹੀਦੀ ਹੈ, ਇਹਦੇ ਘਰ ਵਿੱਚ ਲੋੜਵੰਦ ਬੰਦਾ ਆ ਜਾਏ, ਇਹ ਹਰੇਕ ਦੀ ਲੋੜ ਨੂੰ ਪੂਰਿਆ ਕਰ ਸਕਦਾ। ਅੱਜ ਤੁਸੀਂ ਕਰ ਵੀ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੜੀ ਬਖਸ਼ਿਸ਼ ਸਿੱਖ ਧਰਮ ਤੇ, ਜਿੱਥੇ ਸਿੱਖ ਪਹੁੰਚਦਾ ਨਾ ਕਿਸੇ ਦੀ ਲੋੜਵੰਦ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ, ਉੱਥੇ ਹੋਰ ਕੋਈ ਕਮਿਊਨਿਟੀ ਦਾ ਬੰਦਾ ਨਹੀਂ ਜੇ ਪਹੁੰਚਦਾ। ਇਹ ਬੜੀ ਵੱਡੀ ਬਖਸ਼ਿਸ਼। ਪਰ ਅਰਦਾਸ ਕਰੀਏ ਦਾਤਿਆ, ਜੇ ਧਨ ਵਾਲੋ ਪਿੱਛੇ ਨਹੀਂ ਨਾ ਰਹਿਣ ਦਿੱਤਾ, ਧਨ ਦੀ ਕਮੀ ਨਹੀਂ ਰਹਿਣ ਦਿੱਤੀ, ਤੇ ਨਾਮ ਦੀ ਕਮੀ ਕਿਉਂ ਨਹੀਂ ਸਾਨੂੰ ਪੂਰੀ ਕਰਦਾ? ਨਾਮ ਦੀ ਵੀ ਬਖਸ਼ਿਸ਼ ਕਰ, ਨਿਤਨੇਮ ਦੀ ਵੀ ਦਾਤ ਬਖਸ਼ੀ ਰੱਖ, ਬਾਣੀ ਨਾਲੋਂ ਸਾਨੂੰ ਤੋੜ ਨਾ। ਜਿਸ ਦਿਨ ਸਿੱਖਾ ਬਾਣੀ ਨਾਲੋਂ ਟੁੱਟ ਗਿਆ, ਨਾਮ ਨਾਲੋਂ ਟੁੱਟ ਗਿਆ ਨਾ, ਉਸ ਦਿਨ ਤੇਰੇ ਕੋਲ ਕੁਝ ਨਹੀਂ ਉਹ ਬਚਣਾ। ਫਿਰ ਉਸ ਵੇਲੇ ਮਹਾਰਾਜ ਨੂੰ ਕਹਿਣਾ ਪਏਗਾ, ਮੂਰਖ ਗਵਾਰ, ਇਹ ਮੂਰਖ ਬੰਦਿਆ, ਇਹ ਬੇਸਮਝ ਬੰਦਿਆ, ਦੁਨੀਆ ਵਾਲੇ ਪਾਸੇ ਤੇ ਸਭ ਕੁਝ ਖੱਟ ਲਿਆ, ਨਾਂ ਵਾਲੇ ਪਾਸੇ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ, ਕੁਝ ਵੀ ਨਹੀਂ ਖੱਟਿਆ। ਇਹਨਾਂ ਦੋਨਾਂ ਨੂੰ ਨਾਲ ਲੈ ਕੇ ਅਸੀਂ ਤੁਰਨਾ। ਗੁਰੂ ਨਾਨਕ ਦਾ ਸਿਧਾਂਤ ਕੀ ਹੈ? ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਤਿੰਨ ਪਿੱਲਰ ਨੇ ਸਾਡੇ, ਜਿਨ੍ਹਾਂ ਤੇ ਬਿਲਡਿੰਗ ਖਲੋਤੀ ਹੈ। ਬਸ ਇਹ ਤਿੰਨ ਚੀਜ਼ਾਂ ਬੰਦੇ ਦੀ ਜ਼ਿੰਦਗੀ ਵਿੱਚ ਆ ਗਈਆਂ ਨਾ, ਬੰਦੇ ਦੇ ਕੱਲੇ ਦਾ ਪਾਰ ਉਤਾਰਾ ਨਹੀਂ, ਕੁਲਾ ਦਾ ਪਾਰ ਉਤਾਰਾ। ਤਿੰਨ ਚੀਜ਼ਾਂ, ਕਿਰਤ ਕਰਨੀ, ਨਾਮ। ਅਸੀਂ ਕਿਰਤ ਤੇ ਬਹੁਤ ਕਰ ਰਹੇ, 10-10 ਘੰਟੇ ਟਰੱਕ ਚਲਾ ਰਿਹਾ ਕੋਈ ਬੰਦਾ, 10-10, 12-12 ਘੰਟੇ ਅਸੀਂ ਵਰਕ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਹਾਰਡ ਵਰਕ ਕਰ ਰਹੇ ਹਾਂ। ਕਰਨਾ ਵੀ ਚਾਹੀਦਾ, ਸਿੱਖ ਕਦੀ ਵੀ ਨਿਕੰਮਾ ਨਹੀਂ ਜਾਂਦਾ, ਵਿਹਲਾ ਨਹੀਂ ਜੇ ਬਹਿੰਦਾ, ਕਰਨਾ ਚਾਹੀਦਾ। ਪਰ ਥੋੜਾ ਜਿਹਾ ਸਮਾਂ ਕੱਢ ਕੇ, ਜਿੱਥੇ ਦੁਨੀਆ ਦਾ ਧਨ 10 ਘੰਟੇ ਕਮਾਇਆ ਹੈ ਨਾ, ਉੱਥੇ 1/2 ਘੰਟਾ ਕੱਢ ਕੇ ਤੇ ਨਾਮ ਦਾ ਧਨ ਜ਼ਰੂਰ ਕਮਾਈ, ਨਾਮ ਦਾ ਧਨ। ਕਿਉਂਕਿ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਬੰਦਾ ਆਪਣੀ ਯਾਤਰਾ ਪੂਰੀ ਕਰਕੇ ਜਾਂਦਾ ਨਾ, ਆਪਣੇ ਸਵਾਸ ਪੂਰੇ ਕਰਕੇ ਜਾਂਦਾ, ਮੌਤ ਹੋ ਜਾਂਦੀ ਬੰਦੇ। ਜਿਸ ਦਿਨ ਮੌਤ ਹੋਈ, ਉਸ ਦਿਨ ਦੁਨੀਆ ਦਾ ਧਨ ਨਹੀਂ ਜੇ ਸਾਡੇ ਜੇਬ ਵਿੱਚ ਜਾਣਾ, ਨਾ ਦੁਨੀਆ ਦਾ ਧਨ ਨਹੀਂ ਜੇ ਜਾਣਾ। ਉਸ ਵੇਲੇ ਜਾਣਾ ਹੈ ਤੇ ਵਾਹਿਗੁਰੂ ਦੇ ਨਾਮ ਦੀ ਕੀਤੀ ਹੋਈ ਕਮਾਈ, ਜਿਹੜੀ ਤੁਸੀਂ ਕਰ ਰਹੇ, ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ, ਆਸਾ ਕੀ ਵਾਰ ਸੁਣੀ, ਨਿਤਨੇਮ ਸੁਣਿਆ, ਬਸ ਇਹਨੇ ਮਰਨ ਤੋਂ ਬਾਅਦ ਸਾਡੇ ਨਾਲ ਜਾਣਾ। ਇਸੇ ਕਰਕੇ ਮਹਾਰਾਜ ਬਜ਼ੁਰਗ ਕਿ ਅਸੀਂ ਸਾਥ ਨਾ ਚੱਲ, ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਬੰਦਿਆ, ਸਾਰਾ ਦਿਨ ਦੁਨੀਆਂ ਦਾ ਧਨ ਕਮਾ ਤੇ ਸੰਧਿਆ ਵਕਤ ਦਾ ਸਮਾਂ ਹੱਥ ਮੂੰਹ ਧੋ, 5 ਇਸ਼ਨਾਨੇ ਕਰ, ਗੁਰੂ ਦੀ ਗੋਦ ਵਿੱਚ ਆਣ ਕੇ ਬੈਠ ਕੇ ਤੇ ਸੋਦਾ ਰਹਿ ਰਸ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਜਿਹਨੇ ਤੇਰਾ ਪਾਰ ਉਤਾਰਿਆ ਕਰ। ਇਸੇ ਕਰਕੇ ਮਹਾਂਪੁਰਖ ਬਹੁਤ ਇਸ ਸਿਮਰਨ ਤੇ ਜ਼ੋਰ ਦਿੰਦੇ ਨੇ, ਬੰਦਿਆ ਜਪ ਲਿਆ ਕਰ, ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਸ ਆਹ ਜਪਿਆ ਹੋਇਆ ਜਿਹੜਾ ਧੰਨ ਹੈ ਨਾ, ਇਹਨੇ ਬੰਦੇ ਦੀਆਂ ਕੁਲਾਂ ਦਾ ਪਾਰ ਉਤਾਰਾ ਕਰਕੇ ਰੱਖ ਦੇਣਾ। ਅੱਜ ਮਹਾਰਾਜ ਨੇ ਬਚਨ ਕਹੇ ਨੇ, ਅਸੀਂ ਇੱਕ ਪਾਸੇ ਤੁਰ ਪਏ ਹਾਂ, ਕਿਹੜੇ ਪਾਸੇ? ਕਾਚਾ ਧਨ ਸੰਚਹ ਮੂਰਖ ਗਾਵਾਰ, ਉਹ ਗਾਵਾਰ ਬੰਦੇ ਆ, ਮੂਰਖ ਬੰਦੇ ਆ, ਬੇਸਮਝ ਬੰਦੇ ਆ। ਕੱਚਾ ਧਨ ਹੀ ਸਾਰੀ ਜ਼ਿੰਦਗੀ ਇਕੱਠਾ ਕਰੀ ਜਾਂਦਾ, ਮਨਮੁਖ ਭੁੱਲੇ ਅੰਧ ਗਾਵਾਰ, ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਭੁੱਲੀ ਗਿਆ, ਅੰਧ ਬਿਲਕੁਲ ਅੰਨਾ ਹੋ ਗਿਆ, ਬਿਲਕੁਲ ਮੂਰਖਾਂ ਦੀ ਕਤਾਰ ਵਿੱਚ ਅੱਗੇ ਖਲੋਤਾ। ਮੂਰਖਾਂ ਸਮਝ ਨਹੀਂ ਆ ਰਹੇ ਵੀ ਜਿਹੜ ਪਾਸੇ ਮੈਂ ਤੁਰ ਪਿਆ ਨਾ, ਇਸ ਪਾਸੇ ਮੇਰਾ ਭਲਾ ਨਹੀਂ। ਵਿਖਿਆ ਕੈ ਧਨ ਸਦਾ ਦੁੱਖ ਹੋਏ, ਜਿਹੜਾ ਸੰਸਾਰ ਦੇ ਵਿੱਚ ਅਸੀਂ ਆ ਦੁਨੀਆਂ ਦਾ ਧਨ ਕਮਾ ਰਹੇ, ਇਕੱਠਾ ਕਰ ਰਹੇ ਹਾਂ, ਠੀਕ ਹੈ, ਦੁਨੀਆਂ ਵਿੱਚ ਸਾਥ ਦਿੰਦਾ, ਮਹਾਰਾਜ ਕਹਿੰਦੇ ਨੇ ਇਹਦੇ ਨਾਲ ਕਦੀ ਵੀ ਸੁੱਖ ਨਹੀਂ ਆਉਂਦਾ, ਸਹੂਲਤਾਂ ਆ ਜਾਂਦੀਆਂ ਨੇ ਸਹੂਲਤਾਂ। ਜਿਹੜਾ ਸੁੱਖ ਹੈ ਨਾਮ ਦੇ ਧਨ ਨਾਲ ਆਇਆ। ਵੇਖੋ ਥੋੜਾ ਬਰੀਕੀ ਵਿੱਚ ਜਾ ਕੇ ਵੇਖਿਓ, ਸਹੂਲਤਾਂ ਹੋਰ ਨੇ ਤੇ ਸੁੱਖ ਹੋਰ ਨੇ। ਬੰਦੇ ਕੋਲ ਧਨ ਆ ਗਿਆ, ਘਰ ਮੈਂ ਲੈ ਲਿਆ, ਮਹੱਲਾ ਲੈ ਲਿਆ, ਪਰ ਵੇਖੋ ਮਹੱਲਾ ਦੇ ਵਿੱਚ ਬੈਠਾ ਆਇਆ ਵੀ ਬੰਦਾ ਸਵੇਰੇ ਸ਼ਾਮ ਚਿੰਤਾ ਵਿੱਚ ਹੈ, ਦੁੱਖਾਂ ਵਿੱਚ ਹੀ ਬਤੀਤ ਕਰ ਮੰਜੇ ਤੇ ਪਿਆ ਬੇਚਾਰਾ ਰਿੜਕੀ ਜਾਂਦਾ ਹੈ, ਨਾ ਤੁਰਨ ਜੋਗਾ ਹੈ, ਨਾ ਖਾਣ ਜੋਗਾ, ਨਾ ਪੀਣ ਜੋਗਾ, ਬੇਚਾਰਾ ਮੰਜੇ ਤੇ ਸੁੱਤਾ ਪਿਆ, ਕੁਝ ਵੀ ਪਤਾ ਨਹੀਂ, ਇੰਨੀਆਂ ਨਾ ਮੁਰਾਦ ਬਿਮਾਰੀਆਂ ਲੱਗ ਗਈਆਂ, ਉੱਠ ਨਹੀਂ ਸਕਦਾ ਬੇਚਾਰਾ। ਹੁਣ ਸਹੂਲਤਾਂ ਤੇ ਮਿਲ ਗਈਆਂ ਧਨ ਦੇ ਨਾਲ, ਘਰ ਤੇ ਮਿਲ ਗਿਆ, ਸੋਹਣਾ ਬੈੱਡ ਮਿਲ ਗਿਆ, ਪਰ ਸੁੱਖ ਨਹੀਂ ਮਿਲਿਆ, ਬਿਮਾਰੀਆਂ ਲੱਗ ਗਈਆਂ ਨੇ, ਬੇਚਾਰਾ ਆਵਾਜ਼ਾਂ ਮਾਰਦਾ ਪਿਆ, ਦਾਤੇ ਹੁਣ ਤੇ ਮੈਨੂੰ ਲੈ ਹੀ ਜਾ ਤੇ ਚੰਗਾ, ਮੌਤ ਹੀ ਆਏ ਤੇ ਚੰਗੀ। ਜਿਹੜਾ ਅੰਦਰ ਜ਼ਿੰਦਗੀ ਦਾ ਸੁੱਖ ਹੈ ਨਾ, ਉਹ ਨਾ ਵਿੱਚੋਂ ਮਿਲਦਾ, ਨਾ ਵਿੱਚੋਂ। ਖੈਰ ਮਹਾਰਾਜ ਕਹਿੰਦੇ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਉਹਦੇ ਵਿੱਚੋਂ ਦੁੱਖ ਹੀ ਮਿਲਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਦੁਨੀਆਂ ਦੇ ਵਿੱਚ ਜ਼ਹਿਰ ਰੂਪੀ ਜਿਹੜਾ ਧਨ ਹੈ, ਜਿਹੜਾ ਬੇਈਮਾਨੀ ਕਰਕੇ, ਪਾਪਾਂ ਨੂੰ ਕਰ ਕਰਕੇ, ਬੇਈਮਾਨੀ ਪਾਪ ਲੋਕਾਂ ਦਾ ਹੱਕ ਮਾਰ ਮਾਰ ਕੇ ਬੰਦੇ ਨੇ ਜਮ੍ਹਾਂ ਕੀਤਾ ਨਾ, ਮਹਾਰਾਜ ਕਹਿੰਦੇ ਨੇ ਨਾ ਤੇ ਇਹ ਸਾਡੇ ਸਾਥ ਜਾਂਦਾ, ਨਾ ਇਹਦੇ ਵਿੱਚੋਂ ਸੁੱਖ ਮਿਲਦਾ ਹੈ, ਤੇ ਕਈ ਵਾਰੀ ਤੇ ਪ੍ਰਾਪਤ ਵੀ ਨਹੀਂ ਹੁੰਦਾ। ਤੇ ਪੁੱਛਿਆ ਮਹਾਰਾਜ ਤੁਸੀਂ ਕੀ ਕਹਿੰਦੇ ਜੀ? ਅਗਲੀ ਪੰਕਤੀ ਧਿਆਨ ਦੇਣ ਵਾਲੀ ਜੀ, ਰਹਾਉ ਦੀ ਪੰਕਤੀ, ਮਹਾਰਾਜ ਜੀ ਕਹਿੰਦੇ ਨੇ ਸੱਚਾ ਧਨ ਗੁਰਮਤੀ ਪਾਏ। ਸੱਚਾ ਧਨ ਵੀ ਇਕੱਠਾ ਕਰੇਗਾ, ਸੱਚਾ ਦੇ ਅਰਥ ਨੇ ਸਦਾ ਨਾਲ ਨਿਭਣ ਵਾਲਾ ਧਨ, ਮਾਇਆ ਗੁਰਮਤੀ ਗੁਰੂ ਦੀ ਮੱਤ ਨਾਲ ਮਿਲਣਾ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਨਾ, ਉਹ ਕਹਿੰਦੇ ਨੇ ਅੰਮ੍ਰਿਤ ਵੇਲਾ ਹੋ ਗਿਆ, ਪਹਿਲਾਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਾਂ, ਬਾਅਦ ਵਿੱਚ ਦੁਨੀਆਂ ਦੀ ਕਿਰਤਕਾਰ ਕਰਾਂ। ਇਹ ਸੱਚਾ ਧਨ ਗੁਰੂ ਦੇ ਮੱਤ ਲੈਣ ਵਾਲੇ ਮੇਲ। ਕਾਚਾ ਧਨ ਫੁਨ ਆਵੇ ਜਾਵੇ, ਕੱਚਾ ਧਨ ਕਦੇ ਆ ਜਾਂਦਾ ਕਦੇ ਚਲਾ ਜਾਂਦਾ, ਕਿਉਂਕਿ ਦੁਨੀਆਂ ਦੇ ਵਿੱਚ ਤਿੰਨ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਉਮਰ ਬਹੁਤ ਥੋੜੀ ਮੰਨੀ। ਕਿਹੜੀਆਂ ਕਿਹੜੀਆਂ ਨੇ? ਧਨ, ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਇੱਕ ਫੁੱਲ ਦੀ ਉਮਰ ਬਹੁਤ ਘੱਟ, ਜੇ ਸਵੇਰੇ ਖਿੜਦਾ ਸ਼ਾਮ ਨੂੰ ਕਮਲਾ ਆ ਜਾਣ। ਇੱਕ ਜਵਾਨ ਜੋਬਨ, ਜੋਬਨ ਦੇ ਅਰਥ ਨੇ ਜਵਾਨੀ, ਜਵਾਨੀ ਦੀ ਉਮਰ ਬਹੁਤ ਘੱਟ ਜਾਣ। ਅੱਜ ਬੰਦਾ 15 ਸਾਲ ਦਾ ਹੁੰਦਾ ਤੇ ਥੋੜਾ ਜਿਹਾ ਮੁੱਛ ਫੁੱਟ ਗੱਭਰੂ ਆਪਣੀ ਮੁੱਛ ਤੇ ਹੱਥ ਮਾਰ ਕੇ ਕਹਿੰਦਾ ਹੁਣ ਜਵਾਨੀ ਆ ਗਈ, ਪਰ 30-35 ਸਾਲ ਦੀ ਉਮਰ ਪਤਾ ਨਹੀਂ ਲੱਗਦਾ 20 ਸਾਲ ਨਿਕਲ ਗਏ ਨੇ, ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ। ਜਵਾਨੀ ਸਦਾ ਬੰਦੇ ਤੇ ਕਾਇਮ ਨਹੀਂ ਰਹਿੰਦੀ, ਜਵਾਨ ਇਹ ਵੀ ਚਲੀ ਜਾਂਦੀ ਬੰਦੇ। ਤੇ ਤੀਸਰਾ ਧਨ, ਜੇ ਫੁੱਲ ਸਦਾ ਨਹੀਂ ਖਿੜਿਆ ਰਹਿੰਦਾ, ਜੇ ਜਵਾਨੀ ਸਦਾ ਨਹੀਂ ਰਹਿੰਦੀ, ਤੇ ਮਹਾਰਾਜ ਕਹਿਣ ਲੱਗੇ ਬੰਦਿਆ ਧਨ ਨੇ ਵੀ ਸਦਾ ਨਹੀਂ ਰਹਿਣਾ। ਅੱਜ ਤੇਰੇ ਕੋਲ ਹੈ, ਕੱਲ ਨੂੰ ਹੋ ਸਕਦਾ ਤੂੰ ਕੰਗਾਲ ਹੋ ਜਾਏ, ਕਿਸੇ ਹੋਰ ਕੋਲ ਚਲਾ ਜਾਏ। ਇਹ ਦੁਨੀਆਂ ਦੇ ਵਿੱਚ ਸੱਚਾਈ ਹੈ ਜੋ ਮਹਾਰਾਜ ਜੀ ਨੇ ਬਾਣੀ ਵਿੱਚ ਬਿਆਨ ਕੀਤੀ। ਮਹਾਰਾਜ ਜੀ ਨੇ ਉਹ ਬਚਨ ਕਹਿੰਦੇ ਕਾਚਾ ਧਨ ਫੁਨ ਆਵੇ ਜਾਏ। ਇਹ ਕੱਚਾ ਧਨ ਜਿਹੜਾ ਹੈ ਨਾ, ਕੇਵਲ ਦੁਨੀਆਂ ਦਾ ਹੀ ਧਨ, ਕਹਿਣ ਲੱਗੇ ਕਦੀ ਬੰਦੇ ਕੋਲ ਆ ਜਾਂਦਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਚਲਾ ਜਾਂਦਾ। ਮਨਮੁਖ ਭੁੱਲੇ ਸਭ ਮਰੇ ਗਵਾਰ, ਆਪਣੇ ਮਨ ਦੇ ਪਿੱਛੇ ਲੱਗਣ ਵਾਲੇ, ਗੁਰੂ ਦੀ ਨਾਂ ਸੁਣਨ ਵਾਲੇ, ਗੁਰੂ ਵਾਲੇ ਨਾ ਬਣੇ, ਬਸ ਇਸੇ ਤਰ੍ਹਾਂ ਸਾਰੀ ਜ਼ਿੰਦਗੀ ਦੁਨੀਆਂ ਦੇ ਪਦਾਰਥਾਂ ਪਿੱਛੇ ਭੱਜਦੇ ਰਹੇ। ਮਰੇ ਗਵਾਰ, ਆਤਮਕ ਮੌਤੇ ਮਰ ਗਏ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਇਸ ਭਵਜਲ ਸੰਸਾਰ ਦੇ ਵਿੱਚ ਅੱਧ ਵਿੱਚ ਡੁੱਬ ਗਏ, ਨਾ ਇੱਕ ਪਾਸੇ ਜੋਗੇ ਰਹੇ ਨਾ ਦੂਸਰੇ, ਕਿਉਂਕਿ ਦੁਨੀਆਂ ਦਾ ਧਨ ਕਮਾਇਆ ਉਹ ਵੀ ਹੱਥੋਂ ਨਿਕਲ ਗਿਆ, ਨਾਮ ਦਾ ਧਨ ਹੈ ਨਹੀਂ ਸੀ, ਤੇ ਬੰਦਾ ਪਰਮਾਤਮਾ ਤੋਂ ਦੂਰ ਹੋ ਗਿਆ। ਭਾਵ ਦੁਨੀਆਂ ਦੇ ਵਿੱਚ ਆਇਆ ਸੀ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ, ਦੁਨੀਆਂ ਦੇ ਪਦਾਰਥਾਂ ਵਿੱਚ ਲਾ ਕੇ ਉਮਰ ਨਿਕਲ ਗਈ, ਨਾਮ ਵਾਲੇ ਪਾਸੇ ਉਹ ਵਾਂਝਾ ਰਹਿ ਗਿਆ। ਕਹਿਣ ਲੱਗੇ ਸੰਸਾਰ, ਇਸ ਭਵਜਲ ਸੰਸਾਰ ਵਿੱਚ ਹੀ ਬੰਦਾ ਡੁੱਬ ਗਿਆ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹਿ ਸੀ, ਤਿੱਤ ਸਰਵਰੜਾ ਭਈ ਲੈ ਨਿਵਾਸਾ, ਪਾਣੀ ਪਾਵਗ ਤਿਨਹੀਂ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ, ਤਹਿ ਡੂਬੀ ਅਲੇ। ਸੰਸਾਰ ਜਿਹੜਾ ਹੈ, ਇਸ ਸੰਸਾਰ ਦੇ ਪਦਾਰਥਾਂ ਵਿੱਚ ਮਨੁੱਖ ਜਿਹੜਾ ਹੈ ਡੁੱਬ ਰਿਹਾ ਹੈ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਨਾ ਉਸ ਪਾਸੇ ਜੋਗਾ ਰਿਹਾ ਨਾ ਦੂਸਰੇ ਪਾਸੇ ਜੋਗਾ ਰਿਹਾ। ਸਤਿਗੁਰ ਭੇਟੇ ਪੂਰੇ ਭਾਗ, ਪਰ ਜਿਸ ਬੰਦੇ ਦੇ ਭਾਗ ਚੰਗੇ ਨੇ, ਜਿਸ ਬੰਦੇ ਨੂੰ ਪੂਰਾ ਸਤਿਗੁਰੂ ਭੇਟੇ ਭੇਟੇ ਦੇ ਅਰਥ ਨੇ ਮਿਲ ਗਿਆ, ਕਿਤੇ ਭਾਗ ਚੰਗੇ ਸੀ, ਗੁਰੂ ਵਾਲਾ ਬਣ ਗਿਆ, ਫਿਰ ਕੀ ਹੋਇਆ? ਫਿਰ ਇਹ ਨਹੀਂ ਵੀ ਬੰਦੇ ਨੇ ਮਾਇਆ ਨਹੀਂ ਕਮਾਈ, ਧਨ ਵੀ ਕਮਾਇਆ। ਤੁਸੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ, ਇਹੋ ਜਿਹੇ ਸਿੱਖ ਨੇ ਮਹਾਰਾਜ ਦੇ ਘਰ ਦੇ ਵਿੱਚ, ਇੰਨੇ ਧਨਹਾੜ, ਤੇ ਕੀ ਮਹਾਰਾਜ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ? ਨਹੀਂ, ਉਹ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਗਿਣੇ ਗਏ ਨੇ, ਪਰ ਜਿੱਥੇ ਉਹਨਾਂ ਕੋਲ ਦੁਨੀਆਂ ਦਾ ਧਨ ਸੀ ਨਾ, ਉੱਥੇ ਗੁਰੂ ਦੀ ਕਿਰਪਾ ਦਾ ਧਨ ਵੀ ਸੀ, ਨਾਮ ਦਾ ਧਨ। ਹੁਣ ਟੋਡਰ ਮੱਲ ਵਰਗਾ ਇੰਨਾ ਧਨਾੜ ਬੰਦਾ ਜਿਹੜਾ ਅੱਜ ਤੋਂ 350 ਸਾਲ ਪਹਿਲਾਂ 78,000 ਸੋਨੇ ਦੀਆਂ ਮੋਹਰਾਂ ਮਹਾਰਾਜ ਦੇ ਬੱਚਿਆਂ ਵਾਸਤੇ ਇਕੱਠੀਆਂ ਕਰਕੇ ਦਿੰਦਾ ਪਿਆ, ਅੱਜ ਦੇ ਹਿਸਾਬ ਨਾਲ ਵੇਖੋ ਵੀ ਉਸ ਵੇਲੇ ਦੀ 78,000 ਸੋਨੇ ਦੀ ਮੋਹਰ ਅੱਜ ਕਿੰਨੀ ਉਹਦੀ ਵੈਲਿਊ ਹੋਊਗੀ, ਅੱਜ ਕਿੰਨਾ ਧਨ ਦਾ ਇੰਨਾ ਅਮੀਰ ਧਨ ਸੀ, ਉਹ ਇੰਨਾ ਅਮੀਰ ਮਨੁੱਖ ਸੀ ਟੋਡਰ ਮੱਲ। ਪਰ ਗੁਰੂ ਸਾਹਿਬ ਨੇ ਥੋੜਾ ਕੀਤਾ ਵੀ ਤੁਹਾਡੇ ਮਾਇਆ ਧਾਰੀ ਨਹੀਂ, ਉਹਨੂੰ ਪ੍ਰਮਾਣ ਕੀਤਾ ਕਿਉਂਕਿ ਜਿੱਥੇ ਮਾਇਆ ਸੀ ਉੱਥੇ ਮਾਇਆ ਵੀ ਉਹਦੇ ਕੋਲ ਸੀ, ਜਿੱਥੇ ਧਨ ਸੀ ਉੱਥੇ ਗੁਰੂ ਦੀ ਕਿਰਪਾ ਦਾ ਪਾਤਰ ਵੀ ਬਣ ਗਿਆ। ਦੋਨੇ ਚੀਜ਼ਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ, ਇੱਕ ਨੂੰ ਨਹੀਂ। ਉਹ ਮਹਾਰਾਜ ਜੀ ਨੇ ਬਚਨ ਕਹਿੰਦੇ ਸਤਿਗੁਰ ਭੇਟੇ ਪੂਰੇ ਭਾਗ, ਜਿਨ੍ਹਾਂ ਦੇ ਭਾਗ ਚੰਗੇ ਨੇ ਨਾ ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਸੱਚ ਰਤੇ ਅਹਿਨਸ ਬੈਰਾਗ, ਉਹ ਫਿਰ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਦਿਨ ਰਾਤ ਰੰਗੇ ਗਏ, ਭਾਵ ਜਿੱਥੇ ਦੁਨੀਆਂ ਦਾ ਧਨ ਕਮਾਉਂਦੇ ਸੀ ਨਾ ਸਵੇਰੇ ਸ਼ਾਮ ਸਮਾਂ ਕੱਢ ਕੇ ਸੰਗਤ ਵਿੱਚ ਬੈਠ ਕੇ ਤੇ ਨਾਮ ਦਾ ਧਨ ਵੀ ਉਹਨਾਂ ਨੇ ਕਮਾਇਆ। ਚਹੁੰ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਮਹਾਰਾਜ ਕਹਿਣ ਲੱਗੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹਰ ਵੇਲੇ ਕਰਿਆ ਕਰ, ਹਰ ਵੇਲੇ ਸੱਚੀ ਬਾਣੀ ਨਾਲ ਜੁੜਿਆ ਕਰ, ਪੂਰੇ ਭਾਗ ਹਰ ਨਾਮ ਸਮਾਣੀ। ਪਰ ਸਾਰੇ ਨਹੀਂ ਜੇ ਜੁੜਦੇ ਗੁਰਮੁਖੋ, ਜਿਹਦੇ ਭਾਗ ਚੰਗੇ ਨੇ ਨਾ ਕੋ ਟਾਵਾਂ ਟਾਵਾਂ ਮਨੁੱਖ ਜੇ, ਜਿਹੜਾ ਅਰਜੇਵਿਆਂ ਵਿੱਚੋਂ ਸਮਾਂ ਕੱਢਦਾ ਕਿਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਆਸਾ ਕੀ ਵਾਰ ਸੁਣ ਲੈਂਦਾ, ਕੁਤ ਨਿਤਨੇ ਸੁਣ ਲੈਂਦਾ, ਸਿੱਧ ਸਾਧਕ ਤਰਸ ਹੈ ਸਭ ਲੋਏ। ਸਿੱਧ ਦੇ ਅਰਥ ਨੇ ਪੁੱਜੇ ਹੋਏ ਜੋਗੀ, ਸਾਧਕ ਦੇ ਅਰਥ ਨੇ ਜਿਹੜੇ ਸਾਧਨਾ ਕਰ ਰਹੇ ਨੇ। ਕਹਿਣ ਲੱਗੇ ਭਾਵੇਂ ਕੋਈ ਪੁੱਗੇ ਹੋਏ ਜੋਗੀ ਨੇ, ਭਾਵੇਂ ਸਾਧਨਾ ਵਿੱਚ ਲੱਗੇ ਹੋਏ ਨੇ, ਸਾਰੇ ਤਰਸਦੇ ਪਏ ਨੇ, ਸਾਰੇ ਇਸ ਚੀਜ਼ ਨੂੰ ਲੋਚਦੇ ਪਏ ਨੇ, ਪੂਰੇ ਭਾਗ ਪ੍ਰਾਪਤ ਹੋਏ, ਉਹ ਵੀ ਕਹਿੰਦੇ ਨੇ ਹੇ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਨਾਮ ਦੀ ਦਾਤ ਬਖਸ਼। ਪਰ ਪੂਰੇ ਭਾਗਾਂ ਤੋਂ ਬਿਨਾਂ ਇਹ ਦਾਤ ਪ੍ਰਾਪਤ ਨਹੀਂ ਜੀ ਹੁੰਦੀ। ਸਭ ਕੁਛ ਸਾਚਾ ਸਾਚਾ ਹੈ ਸੋਏ, ਉਸ ਪਰਮਾਤਮਾ ਦੀ ਬਣਾਈ ਹੋਈ ਸਾਰੀ ਕਾਇਨਾਤ ਜਿਹੜੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਬਣਾਇਆ, ਤੇ ਉਸੇ ਪਰਮਾਤਮਾ ਨਾਲ ਹੀ ਤੂੰ ਜੁੜਨਾ, ਉੱਤਮ ਬ੍ਰਹਮ ਪਛਾਣਾ। ਕੋਈ ਵਿਰਲਾ ਮਨੁੱਖ ਜੇ ਜਿਹੜਾ ਇੱਕ ਬ੍ਰਹਮ ਦੀ ਪਹਿਚਾਣ ਕਰਦਾ, ਪਰਮਾਤਮਾ ਦੇ ਨਾਮ ਨਾਲ ਜੁੜਦਾ, ਸੱਚ ਸਾਚਾ ਸੱਚ ਆਪ ਦਰੜਾਏ, ਉਹ ਪਰਮਾਤਮਾ ਆਪ ਹੀ ਜਦੋਂ ਬਖਸ਼ਿਸ਼ ਕਰਦਾ ਉਸ ਵੇਲੇ ਮਨੁੱਖ ਦੇ ਹਿਰਦੇ ਵਿੱਚ ਆਪਣੇ ਸਦਾ ਰਹਿਣ ਵਾਲੇ ਨਾਮ ਨੂੰ ਪੱਕਾ ਕਰ ਦਿੰਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਪੱਕਾ ਹੋ ਗਿਆ, ਨਾਮ ਦਾ ਧਨ ਜਿਸ ਬੰਦੇ ਕੋਲ ਆ ਗਿਆ, ਨਾਨਕ ਆਪੇ ਵੇਖੇ ਆਪੇ ਸੱਚ ਲਏ, ਉਹਦੀ ਸੰਭਾਲ ਫਿਰ ਪਰਮਾਤਮਾ ਆਪ ਕਰਦਾ ਜੇ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦੇ ਨਾਮ ਦੀ ਦਾਤ ਜਾਂ ਬਖਸ਼ਿਸ਼ ਦੀ। ਸਤਿਗੁਰ ਕਿਰਪਾ ਕਰ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਾਰਾ ਦਿਨ ਕਿਰਤਕਾਰ ਕਰਦੇ ਹੋ, ਪਰ ਅੰਮ੍ਰਿਤ ਵੇਲੇ ਸਮਾਂ ਕੱਢ ਕੇ, ਸੰਧਿਆ ਵਕਤ ਦੇ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ, ਇਸੇ ਤਰ੍ਹਾਂ ਜਪਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਵਾਰ ਪਰਿਆ, ਸਬਦ ਗਾਵੜ ਆਈਆ, ਸਬਦੋਤਾ ਗਾਵ ਹੋਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਵਰਤ ਸੁਆਮੀ ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਘਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਾਇਆ, ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣਾ ਸੰਤ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜੁਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨ ਦਸਣਾ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, संत साधन भय सरसे पूरे गुर ते जानी सुन ते पनीत कहते पवित सतगुरे अपर पूरे बिनवंत नान गुर चरण लागे वाजी अनह तूरे सलोक पवन गुरु पाणी पिता माता तरत महात दिवस रात दाई दा खेला सगल जगत चंगे आईया बरे आईया वचे तर महदूर करमी आपो अपनी के नेड़े के दूर जिनी नाम ते आया गैम सकद काल नानक ते मुखी उजले केती छुट्टी नाल वाहिगुरु जी का खालसा वाहिगुरु जी की फतेह तू ठाकुर तुम पै अरदास सब

ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਔਰ ਸਿੱਖੀ ਕੇ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਜੀ ਕੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕਿ ਮਾਨ ਲਤਾਣਿਓ ਕਿ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਨਾਲ ਸਭ ਦੇ ਜਾਪ ਹੋਏ ਮਹਾਰਾਜ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਨ ਸਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੇ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਪਾਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ।

0: ਕਾ ਖਾਲਸਾ ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਧ ਦੀ ਮਾਇਆ ਕੱਟ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿੰਗ ਆਫ 1 ਈਅਰ। ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ ਅਕਟੂਬਰ 15-26। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ ਜੀ। ਦੂਸਰੀ ਬੇਨਤੀ ਹੈ, 12 ਅਕਤੂਬਰ ਤੋਂ ਲੈ ਕੇ ਭਾਵ ਅੱਜ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਗੁਰਮਤਿ ਕੈਂਪ ਲੱਗ ਰਹੇ ਨੇ, ਜਿਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਵਾਏ ਜਾਣਗੇ, ਜਿਨ੍ਹਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। 17 ਅਕਤੂਬਰ ਨੂੰ ਕੱਤਕ ਦਾ ਸੰਗਰਾਂਦ ਦਾ ਦਿਹਾੜਾ ਹੈ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ, ਜ਼ਰੂਰ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਵੀ ਹਿੱਸਾ ਲੈ ਸਕਦੇ ਨੇ ਜੀਓ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਆਪ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ 'ਤੇ ਮਨਾਇਆ ਜਾਂਦਾ, ਜ਼ਰੂਰ ਆਪ ਸੰਗਤਾਂ ਨੇ ਇਹਨਾਂ ਦਿਹਾੜਿਆਂ 'ਤੇ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੰਗਰ ਸਾਹਿਬ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1358 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ, ਜੋ ਸਹਿਸਕ੍ਰਿਤੀ ਦੇ ਸਲੋਕ ਚੱਲ ਰਹੇ ਹਨ। 1358 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਹਾਜ਼ਰੀਆਂ ਭਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁਮਰਦਨ ਹੈ, ਗਣ ਗੰਧਰਵ ਦੇਵ ਮਾਨੁਖਿੰ ਪਸ ਪੰਖੀ ਬਿਮੋਹਨ ਹੈ, ਹਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੀਸ਼ਵਰ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ, ਚਿਤ ਹਰਣੰ ਤ੍ਰੈਲੋਕ ਗਮਯੰ ਜਪ ਤਪਸੀਲ ਵਿਦਾਰਣ ਹੈ,

ਜੀਵਨੰਗ ਹਰ ਨਾਮ ਧਿਆਵਣ ਹੈ, ਲਭਣਿਅੰਗ ਸਾਧ ਸੰਗੇਣ, ਨਾਨਕ ਹਰ ਪੁਰਬ ਪੂਰਬ ਲਿਖਣ ਹੈ, ਦਸਨ ਬਿਹੂਨ ਪੁਯੰਗੰ, ਮੰਤਰੰਗਾਰੂੜੀ ਨਿਵਾਰੰ, ਵਿਆਦ ਉਪਾੜ ਸੰਤੰ, ਨਾਨਕ ਲਬਧ ਕਰਮਣ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਵਿੱਚ ਆਪਣੀਆਂ ਹਾਜ਼ਰੀਆਂ ਭਰਦੇ ਹੋ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਸੰਗਤ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬਹਿ

तौ न हर रसलीन। निज कर देख्यो जगत मैं को काहू को नाहे, नानक थिर हर

ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੂਆ ਤਿਤ ਘਰ ਅਨਹਦ ਵਾਜੇ ਅਨਦ ਸੁਣੋ।

ਵਾਸਤੇ ਮੁਖੀ ਉਜਲੇ ਏਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੋਪਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਤ ਮੈਂ ਘੀਆ ਊਂਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਿਹਾ ਸਮਾਹਿਓ ਪੂਰਨ ਪੂਰ ਹਿਓ ਸਰਬ ਹੈ ਜਲ ਥਲ ਰਮਈਆ ਹਿਓ ਰਹੁ ਗੁਣ ਦਾ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਵਾਸੀ ਸਦਾ ਲੇਪਾ ਸਭ ਮੇ ਰਿਹਾ ਸਮਾਇਓ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਹੋਏ ਅਨੰਦਾ ਬਿਨਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਾ ਨਿਦ ਪਾਵੇ ਬੋਰ ਨਾ ਤਿਸ਼ਨਾ ਭੁੱਖੀ ਜਾ ਕੋ ਨਾਮ ਦੇ ਤੂੰ ਸੁਖੀ ਸਾਸ ਸਾਸ ਧਿਆਵੋ ਠਾਕਰ ਕੋ ਮੰਤਨ ਜੀਰੇ ਮੁਖੀ ਰਹੋ ਸ਼ਾਂਤ ਪਾਵੈ ਹੋਵੈ ਮਨ ਸੀਤਲ ਅਗਨ ਅੰਤਰ ਦੁਖੀ ਗੁਰੂ ਨਾਨਕ ਕੋ ਪ੍ਰਭ ਦਿਖਾਇਆ ਜਲ ਥਲ ਤ੍ਰਿਪਵਣ ਰੁਖੀ ਸੋਰਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਧ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬੂਹੀਏ ਤੇ ਇਬਿਧ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਬੜਪਾਗੀ ਜਨ ਨਾਨਕ ਕਤੇ ਨ ਧਾਵੋ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਸਭ ਕਿਛ ਪਾਈਏ ਬਿਰਥਾ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਔਰ ਕਤਰਾ ਚੋ ਜੋ ਸਭ ਮੈਂ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਓ ਸਾਰ ਸੰਭਾਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਕਲ ਲਾਵੇ ਕਹੋ ਨਾਨਕ ਭਗਤ ਮਰੇ ਬੇਸਤ ਜਗਤ ਜੀਵਨ ਕੈਸੇ ਪਾਵੇ।

ਸੋਰਠ ਮਹੱਲਾ ਪੰਜਵਾਂ ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸੰਭਲ ਕੋਈ ਗੁਣ ਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਰਹਾਓ ਬੜਭਾਗੀ ਸਾਧ ਸੰਗ ਪਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੇ ਜਿਨ ਹਰਨਾਮ ਹਿਰਦੇ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਆਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੈ ਜਮਕੀ ਫੰਦਾ ਰਹਾਓ ਸਿਮਰਤ ਪੁਰਖ ਪੂਰਨ ਬੇਦਾਤੇ ਆਪੇ ਕਰਨੇ ਹਾਰਾ ਆਪਣਾ ਦਾਸਰ ਆਪ ਉਭਾਰਿਆ ਨਾਨਕ ਨਾਮ ਅਦਾਰਾ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮ ਹੀ ਜਾਨੀ ਤੁਝ ਹੀ ਪੈਨ ਵੇਰੋ ਬਖਸ਼ ਦੇਹੋ ਸਾਹਿਬ ਪ੍ਰਭ ਆਪਣੇ ਲਾਖ ਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਹ ਚੇਰੋ ਰਹਾਓ ਬੇਸ ਮਾਰਵੇ ਅੰਤ ਸਵਾਮੀ ਉਂਚੋ ਗੁਣੀ ਗਹੇਰੋ ਕਾਟ ਸਿਰਕ ਕੀਨੋ ਆਪਣੇ ਦਾਸਰੋ ਤੋ ਨਾਨਕ ਕਹਾ ਨਹੋਰ ਔਰ ਮਹੱਲਾ ਪੰਜਵਾਂ ਭਾਈ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਤਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜਾਨੰਦ ਨਾਮ ਜਪਾ ਜੇ ਅਨਹਦ ਤੂਰਾ ਰਹੋ ਮਿਲੇ ਸਵਾਮੀ ਪ੍ਰੀਤਮ ਆਪਣੇ ਕਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪਜਾਈ ਸੋਰਠ ਮਹੱਲਾ ਪੰਜਵਾਂ ਗੁਰ ਕੇ ਚਰਨ ਵਸੇ ਰਿਧ ਪੀਤਰ ਸੁਭ ਲੱਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚਾਉਣੀ ਤੇ ਵਡਿਆਈ ਸੋਭਾ ਨੀਤਾ ਨੀਤ ਰਹੋ ਜੀ ਜਨ ਪ੍ਰਭ ਸਗਲ ਅਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਚਰਜ ਵਡਾਈ ਨਾਨਕ ਸਤਿਬਰਿਹਾਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਤੁਨ ਨਿਰਮਲ ਥਾਤੀ ਅਗਮ ਅਪਾਰ ਵਿਛਲ ਵਿਨੋਦ ਅਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਵਾਰ ਚਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਧ ਚੜ੍ਹ ਲੰਘਿਓ ਬਿਖਸਾਰ ਹੋ ਭਾਈ ਕਿਰਪਾਲ ਪੂਰਨ ਵਿਨਾਸੀ ਆਪੈ ਕੀਨੀ ਸਾਰ ਪੇਖ ਪੇਖ ਨਾਨਕ ਬਿਕਸਾਨੋ ਨਾਨਕ ਨਾਹੀ ਸੋ ਮਾਰ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਆਪਣੀ ਕਲ ਤਾਰੀ ਸਭ ਘਟ ਉਪਜੀ ਦਿਆ ਆਪੇ ਮੇਲ ਮਲਡਾਈ ਕੀਨੀ ਕੁਸ਼ਲ ਖੇਮ ਸਭ ਭੇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਪ੍ਰਮ ਚਪ ਸਦਾ ਨਿਹਾਲ ਰਹੋ ਅੰਤਰ ਬਾਹਰ ਥਾਨ ਸਨੰਤਰ ਜਤ ਕਤ ਪੇ ਖੋ ਸੋਈ ਨਾਨਕ ਗੁਰ ਪਾਇਓ ਬੜ ਭਾਗੀ ਤਿਸ ਜੇ ਬੜ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਭਰੇ ਸਤਿਗੁਰ ਕੀ ਸਰਣ ਆਈ ਜਾ ਕੀ ਸੇਵਨਾ ਬਿਰਥਾ ਜਾਈ ਰਹੋ ਘਰ ਮੈਂ ਸੁਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਸਾਧੂ ਸੰਗ ਭਿਆ ਮਨ ਉਦਮ ਨਾਮਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੇ ਹਰਕੇ ਚਰਨ ਵਸਾਈ ਸੁਖ ਪਾਇਆ ਸਹਿਜ ਤਨੁ ਉਪਜੀ ਰੋਗਾ ਘਾਣ ਮਿਟਾਈ ਰਹੋ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨ ਜਾਈ ਨਾਨਕ ਭਗਤ ਭਈ ਅਵਿਨਾਸੀ ਆਪਣਾ ਪ੍ਰਭਿਆ ਸਹਾਈ ਸੋਰਠ ਮਹੱਲਾ ਪੰਜਵਾਂ ਕਈ ਕਲੇਸ਼ ਰੋਗ ਸਭਨਾ ਸੇ ਪ੍ਰਭ ਆਪਣੇ ਕਿਰਪਾ ਤਾਰੀ ਆਠ ਪੈਰ ਆਰਾਧੋ ਸਵਾਮੀ ਪੂਰਨ ਘਰ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆ ਗਏ ਅਰਦਾਸ ਰਹੋ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟੇ ਸਗਲ ਆਂਦੇ ਸਾ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਹਾਓ ਅਨੰਦ ਬਦੋਦ ਮੰਗਲ ਗੁਣ ਗਾਵੇ ਗੁਰ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਅਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ
जियो पाए पिण जिन साजिया दिता पैनण खान अपने दास की आप पैज राखी नानक सदकुरबान सोठ महला पंजवा दुरत गवाया हर प्रभ आपे सब संसार अभारिया पार ब्रह्म पर कृपा धारी अपना बिरद समारिया होई राजे राम की रखवाली सुख सहज अनंत गुण गावे मंतन दे सुखाली रहाओ पतित उधारण सतगुर मेरा मोह तिसका परवासा बख्श दे सब सच्चे साहिब सुन नानक की अरदासा सोठ महला पंजवा बख्शिया पार ब्रह्म परमेसर सगले दुख बिदारे गुरपुरे की सरनी उभरे कारे सगल सवारे अर्जन सिमरिया नाम आधार ताप तारिया सतगुर पूरे अपनी कृपा धार रहाओ सरा आनंद करे मेरा प्यारे हर गोविंद गुर राख्या वडी वडियाई नानक करते की साच शब्द सतभाख्या सोरठ महला पंजवा भाई कृपाल स्वामी मेरे तित साचे दरबार सतगुर ताप गवाया पाई ठाई कई चंजार अपने जी जंत आपे राखे जमें की हटतार घर के चंद्र दे उतार सदा सदा प्रभ सिमरिये पाई दुख विलकिल काटनहार राओ तिरकी सन उभरे भाई जिन रचिया सब कोई कन काट समरथ सुपाई सच्चे सच्ची सोई नानक प्रभु त्याये पाई मंतन शीतल होई सोरठ महला पंजवा संतो हर हर नाम त्याई सुख सागर प्रभ सरो नाही मन चिंदड़ा फल पाई रहो सतगुर पूरे ताप गवाया अपनी कृपा धारी पार ब्रह्म पर भय दयाला दुख मिटिया सब परवारी सर्व दाना मंगल रस रूपा हर का नाम आधारो नानक पत राखी परमेसर उदरिया सब संसारो सोठ महला पंजवा मेरा सतगुर रखवाला हुआ धार कृपा प्रभात दे राख्या हर गोविंद नवा नरोआ रहाओ ताप गया प्रभ आप मिटाया जन की लाज रखाई सा संगते सफल पाए सतगुर के बल जाई हलत पलत प्रभ दुवें सवारे हमरा गुण अवगुण ना विचारिया अटल बचन नानक गुर तेरा सफल कर मस्तक धारिया सोरठ महला पंजवा जीय जंतर सब तिसके किए सोई संत सुहाई अपने सेवकी आप राखे पूर्ण भई बुढ़ाई पार ब्रह्म पूरा मेरे नाल गुर पूरे पूरी सब राखी होए सर्ब अदयाल रहाओ अंधे नानक नाम त्याए जी प्राण का दाता अपने दास को कंठ लाए राखे जो बारक पित माता सोरठ महला पंजवा घर तीजा चौप दे एक ओ आंकार सतगुर प्रसाद मिल पंच ने सहसा चौकाया सकदारो नहीं पते आया मराबो आगे चेरा मिल राजन नाम मनवेरा अब ढूंढन कतो न जाई गोविंद भेटे गुर का साई रहो आया प्रभ दरबारा त सगली मिठी पुकारा लभ दे अपनी पाई ता कथे आवे कत जाए जा साच नाए न बेरा उहां समठा कर समचेरा अंतर जामी जाने बिन बोलते आप पछाने सर्वथान को राजा तय अनद शब्द अगाजा तिस पै क्या चतराई मिल नानके आप गवाई सोरठ महला पंजवा हिरदे नाम वसायो कर बैठे गुरु थे आयो गुर पूरे सच के आसो सुख साचा लेहा अपना हुए गुर मेहरबाना आनंद सुख कल्याण मंगल स्यों कर आए कर इस नाना रहाओ साची गुर बड़ियाई ताकि कीमत कह न जाई सिर शाह पातशाह गुर भेटत मन ओमाहा सगल परा छतला थे मिल साध संग कैसा थे गुण निदान हरनामा जा पूर्ण होए काम गुर कीनो मुक्त द्वारा सब सिष्ट करे जयकारा नानक प्रभ मेरे साथे जन्म मरण पहला थे सोरठ महला पंजवा गुरपूरे कृपा धारी प्रपूरी लोच हमारी कर स्नान गृह आए आनंद मगल सुख पाए संतो राम नाम निस्तरिये उठत बैठत हर हर त्याये अंदन सुकृत करिए रहाओ संत का मार्ग धर्म की पौड़ी को बड़ भागी पाए कोट जन्म के किल बिखना से हर चरनी चितलाए उस्तित करो सदा प्रभ अपने जिन पूरी कल राखी जी जंत सब भय पवित्रा सतगुर की सच साखी बिगिन में ना सम सब दुख ना सम सतगुर नाम दृढ़ाया कोई पाप भय सब पावन जा नानक सुख कर आया सोरठ महला पंजवा
साहिब गुणी गहेरा कर लश्कर सब तेरा रखवाले गुर गोपाला सब जी पाए दे आला जप आनंद करो गुर चरना पौ कथी नहीं प्रभ सरना रहाओ तेरिया दासा हृदय मरारी प्रभ अवचल नीव असारी बलतन तकिया तेरा तू भारो ठाकुर मेरा जिन जिन साथ संग पाया सो प्रभ आप तराया कर कृपा नाम रस दिया कुशल खेम सब थिया होय प्रभु सहाय सब उठला गी पाई सा सास प्रभु ते आइये हर मंगल नानक गाइये सोठ महला पंजवा सुख सहज आनंदा प्रभ मिलियो मन पाबंदा पूरे गुर कृपा तारी तांगत पई हमारी हर की प्रेम भक्त मन दीना निज बाजे अनहद बीना रहो हर चरण की ओठ स्थानी सब चूकी कानत पानी जग जीवन दाता पाया हर रस करस गुण गाया प्रभ काटिया जम का फासा मन पूर्ण हुई आसा जय पेखा तैसोई हर प्रभ बिन अवर न कोई कर कृपा प्रभ राखे सब जन्म जन्म दुख लाथे निरपौ नाम त्याया अटल सुख नानक पाया सोठ महला पंजमा ठांड पाई कर तारे ताप छोड़ गया परवारे गुरपूरे है राखी संसाचे की ताकी परमेश्वर आप हुआ रखवाला शांत सहज सुख मन में उपजे मन हुआ सदा सुखाला रहो हर नाम दियो दारू तिन सगला रोग बेदारू अपनी कृपा तारी तिन सगली बात सवारी प्रभ अपना बिरद समारिया हमरा गुण अवगुण ना बेचारिया गुर का शब्द प्यो साखी तिन सगली लाज राखी बोलाया बोली तेरा तू साहिब गुणी गोहेरा जब नानक नाम सच साखी अपने दास की पैज राखी सोरठ महला पंजमा बिच करता पुरख खलोआ बाल न बिंगा होया मज्जन गुर का अंधारा से जप हर हर किल बिकना से संतो रामदास सरोवर नीका जो पावे सो कुल तरावे धार हुआ है जी का रहो जय जयकार जग गावे मन चिंदड़ा फल पावे सही सलामत ना आए अपना प्रभु ते आए संत सरोवर नावे जो जन प्रमगत पावे मरे ना आवे जाई हर हर नाम ते आई ए ब्रह्म विचार सो जाने जिस दयाल होए भगवाने बाबा नानक प्रभ सरनाई सब चिंता गणत मटाई सोठ महला पंजम पार ब्रह्म नवाही पूरी काई बात न रहिया उरी गुर चरण लाए निस्तारे हर नाम सुमारे अपने दास का सदा रखवाला कर कृपा अपने कर राखे मात पिता ज्यो बाला रहाओ बड़भागी सतगुर पाया जन जम का पंथ मटाया हर भक्त पाए चितलागा जब जीवे से बड़भागा हर अमृत बाणी गावे साधा की तूरी नावे अपना नाम आपे दिया प्रभ करने हार रख लिया हर दर्शन प्राण अधारा एह पूर्ण बिमल विचारा कर कृपा अंतरयामी दास नानक सरन स्वामी सोरठ महला पंजवा गुरपूरे चरनी लाया हर संग सहाई पाया जय जाइए तहां सोहेले कर कृपा प्रभ मेले हर गुण गावो सदा सुभाई मन चिंदे सगले फल पावो जी के संग सहाई रहो नारायण प्राण अधारा हम संत जनारे नारा पथित पुनीत कर दीने कर कृपा हर दीने पार ब्रह्म करे प्रतपाला सब जी संग रखवाला हर दन रैन कीर्तन गाइये बहुत न जो नहीं पाइये जिस देवे पुरख विदाता हर रस दिन ही जाता जम कंकर नेड़ न आया सुख नानक सरनी पाया सोठ महला पंजवा गुरपूरे की ती पूरी प्रभ रेहा पर पूरी खेम कुशल पिया इस नाना पार ब्रह्म बिट्टो कुरबाना गुर के चरण कमल रे तारे बिघन लागे तिलका कोई कारे सगल सवारे रहाओ मिल साधु दुर मत खोए पतित पुनीत सब होए रामदास सरोवर नाते सब लाते पाप कमाते गुण गोविंद नित गाइये साध संग मिल त्याइये मन वांछित फल पाए गुरपूरा हृदय त्याए गुरु गोपाल आनंदा जब जब जीवे परमानंदा जन नानक नाम ते आया प्रभ अपना बिरदर खाया राग सोरठ महला पंजवा दहदे छतर में कटाकट दामन चंक डरायो सेज अकेली नींद नैनो परद दे सुसदायो हुण नाही संदेश रो मायो एक के सरो सिद्ध करत लाल तब छतर पातर हो आयो रहाओ क्यों बिसरे एह लाल प्यारो सर्वगुणा सुखदायो मंदिर चार के पंथ निहारो नैन नींद पर आयो
ਹਾਂ ਪੀਤ ਪਿਓ ਹੈ ਵਿਚੋ ਸੁਤ ਦੇਸ ਨਿਕਟਾਇਓ ਪਾਂਭੀਰੀ ਕੇ ਪਾਤ ਪਰਦੋ ਬਿੰਦੇ ਖੇ ਦੂਰ ਆਇਓ ਪਿਓ ਕਿਰਪਾਲ ਸਰਬ ਕੋਠਾ ਕਰ ਸਗਰੋ ਦੁਖ ਮਟਾਇਓ ਕਹੋ ਨਾਨਕ ਹੋ ਮੇ ਪੀਤ ਗੁਰ ਖੋਈ ਤੋ ਦੇ ਅਰ ਬੀਠ ਲੋਕ ਆਇਓ ਕਹੋ ਨਾਨਕ ਹੋ ਮੇ ਪੀਤ ਗੁਰ ਖੋਈ ਤੋ ਦੇ ਅਰ ਬੀਠ ਲੋਕ ਆਇਓ ਸੁਭਰਿਓ ਆਂਦੇ ਸਰੋ ਮਾਇਓ ਸੋ ਚਾਤ ਸੋ ਗੁਰੂ ਮਲਾਇਓ ਸਰਬ ਗੁਣਾ ਨਿਦਰਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾਂ ਗਹੀ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਤਾਰੀ ਨਾ ਭਰਿਓ ਭਗਤ ਗੋਬਿੰਦ ਕਾਏ ਰਾਖੋ ਪੈਜ ਤੁਮਾਰੀ ਹਰ ਜੀ ਉਹ ਨਿਮਾਣਿਆ ਤੂੰ ਮਾਣ ਨਿਸੀ ਜਿਉਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹੋ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਪਦੇਸ਼ ਝਿੜਕੇ ਬਹੁ ਪਾਂਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆ ਗਏ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੇ ਤਾਂ ਕਿ ਕਿਸ ਪਏ ਅੱਖ ਸੁਣਾਈਏ ਕਹਿਣਾ ਕਥਨ ਨ ਪੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਬਰ ਓਟ ਮੈਂ ਸਗਲੀ ਦੇਖੀ ਕਿ ਤਿਲ ਤੇਰੀ ਓਟ ਰਹਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪਣੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਬੁਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਖੁਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਸੋਰਠ ਮਹੱਲਾ ਪੰਜਵਾਂ ਸਿਮਰ ਸਿਮਰ ਭਏ ਅਨੰਦਾ ਦੁੱਖ ਕਲੇਚ ਸਭ ਨਾਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰ ਸਗਲੇ ਸਾਂਠੇ ਜਗ ਜੀਵਨ ਨਾਮ ਤੁਮਾਰਾ ਗੁਰਪੂਰੇ ਦੀਓ ਉਪਦੇਸਾ ਜਪ ਭਵਜਲ ਪਾਰ ਉਤਾਰਾ ਰਹੋ ਤੂੰ ਹੀ ਮੰਤਰੀ ਸੁਣੇ ਪ੍ਰਭ ਤੂੰ ਆ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਰਚ ਤੁਸੀਂ ਵਡਾਈ ਧਾਰ ਅਨੁਗ੍ਰਹੋ ਆਪ ਪ੍ਰਭ ਸਵਾਮੀ ਪਤ ਪਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਰ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਰ ਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਣੀ ਬਾਤ ਨ ਖਾਈ ਰਹੋ ਕਰਤੇ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚਲੀ ਮਾਇਆ ਤੋਟ ਨ ਕਥੂ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸਵਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰ ਫਲਾ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਹਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਘਰ ਇਸਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗਮਲ ਲਾਥੀ ਪਾਰ ਬ੍ਰਹਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਪਾਇਆ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੀ ਵਸਾਇਆ ਗੁਰਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਏ ਗੁਰਪੂਰੇ ਤੇ ਪਾਈ ਰਹੋ ਪ੍ਰਭ ਕੀ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆ ਗਏ ਸੁਖ ਗੁਰ ਦੀਆ ਪਾਛੇ ਕੁਸ਼ਲ ਖੇਮ ਗੁਰ ਕੀਆ ਸਰਨ ਦਾਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਰਹੋ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਜਪਤੀ ਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਰ ਸਵਾਰੀ ਮਨ ਚਿਧਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਟ ਪ੍ਰਭ ਸੋਈ ਰਹੋ ਪ੍ਰਭ ਆਪਣੇ ਵਰ ਦੀਨੇ ਸਗਲ ਜੀ ਬਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਠ ਮਹੱਲਾ ਪੰਜਵਾਂ
ਤਪ ਗਵਾਇਆ ਗੁਰ ਪੂਰੇ ਵਾਜੇ ਅਨਹਤ ਤੂਰੇ ਸਰਬ ਕਲਿਆਣ ਪ੍ਰਭ ਕੀ ਨੇ ਕਰ ਕਿਰਪਾ ਆਪ ਦੀ ਨੇ ਬੇਦਨ ਸਤਿਗੁਰੇ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੇ ਸੋ ਲੇਵੇ ਪ੍ਰਭ ਆਪਣਿਆਂ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੋਰਠ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਧ ਪਾਵੇ ਮੋਹ ਸਿਆਣਪ ਕਛੂ ਨਾਵੇ ਹੰਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਾਰ ਆਇਆ ਰਾਓ ਜੀ ਜਨ ਤਿਰ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਰਠ ਮਹੱਲਾ ਪੰਜਵਾਂ ਹਰ ਹਰ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰਤਾਇਆ ਅੱਠ ਪੈਰ ਅਰਾਦੋ ਹਰ ਹਰ ਨਾਮ ਮਨ ਕਹਿੰਦਿਆ ਫਲ ਪਾਇਆ ਰਹੋ ਪਰਾ ਪੂਰਬ ਲਾ ਅੰਕੁਰ ਜਾ ਗਿਆ ਰਾਮ ਨਾਮ ਮਨ ਲਾ ਗਿਆ ਮੰਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾਰਿਆ ਕਾਰ ਸਭ ਸਵਾਰਿਆ ਮੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਨ ਸਵਾਮੀ ਜੀ ਜੰਤ ਸਭਾ ਸਿੱਖੇ ਜੋ ਪ੍ਰਭ ਅੰਤਰ ਜਾਮੀ ਰਹੋ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਿਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤਿਗੁਰਬਾਣਾ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਐਡ ਹੁੜਾ ਗੁਰੂ ਉਭਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਦਾਤਾ ਸੁਭ ਚਿਤਵਨ ਦਾ

ਨਾਨਕ ਸਰਨੀ ਆਇਆ ਮਨ ਚਿੰਦਿਆ ਫਲ ਪਾਇਆ ਸੋਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਆਈ ਬਿਨ ਗਏ ਹਰਸਨਾਈ ਮੇਰਾ ਪ੍ਰਭੂ ਆ ਸਦਾ ਦੇ ਆਲਾ ਅਰਦਾਸ ਹੁਣੀ ਭਗਤ ਆਪਣੇ ਕੀ ਸਭ ਜੀ ਪਏ ਦੇ ਕਿਰਪਾਲਾ ਰਹਾਓ ਕਰਨ ਕਰਨ ਸਿਮਰਾਥਾ ਸਿਮਰ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਠ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰੇ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ ਹਰ ਹਰ ਆਰਾ ਦੋ ਹਰ ਰਾਤ ਸਭੋ ਕੁਛ ਪਾਈਏ ਕਾਰਜ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਕੋ ਪਾਏ ਜਿਸ ਬੜਪਾਗੀ ਜਨ ਨਾਨਕ ਨਾਮ ਧਿਆਇਆ ਤੈਨ ਸਭ ਸੁਖਾਂ ਫਲ ਪਾਇਆ ਸੋਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਹਾ ਸਭ ਦੀ ਜਾਈ ਰਹੋ ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਸੋਰਠ ਮਹੱਲਾ ਪੰਜਵਾਂ ਇੱਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਕੀ ਆਪ ਰਾਖੇ ਕਟਕਟ ਸ਼ਬਦ ਸੁਭਾਖੇ ਗੁਰਕੇ ਚੰਨ ਉਪਰ ਬਲ ਜਾਈ ਦਿਨ ਸਰੈਨ ਸਾ ਸਾਧ ਸਮਾਲੀ ਪੂਰਨ ਸਭਨੀ ਥਾਈ ਰਹੋ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਣ ਆਈ ਸੋਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਵਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਰ ਸਮਾਰੀ ਹਰ ਕੇ ਚੰਨ ਸਦਾ ਸੁਖਦਾਈ ਜੋ ਇੱਛੇ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਈ ਰਹੋ ਕਿਰਪਾ ਕਰੇ ਜਿਸ ਪ੍ਰਾਣ ਪਦਦਾਤਾ ਸੋਈ ਸੰਤ ਗੁਣ ਗਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਜਾ ਕਾ ਮਨ ਲੀਣਾ ਪਾਰ ਬ੍ਰਹਮਨ ਪਾਵੇ ਆਠ ਪੈਰ ਹਰ ਕਾ ਜਸ ਰੱਖਣਾ ਵਿਖੇ ਠਗੋਰੀ ਲਾਤੀ ਸੰਗ ਮਲਾਏ ਦੀਆ ਮੇਰੇ ਕਰਤੇ ਸੰਤ ਸਾਧ ਭਈ ਸਾਤੀ ਕੁਰਗੋ ਦੀਨੇ ਸਰਬਸ ਦੀਨੇ ਆਪੇ ਆਪ ਮਲਾਇਆ ਕੌਣ ਅਨ ਸਰਬ ਲੋਕ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਹੈ ਗਦਾ ਹਮਾਰੀ ਖੰਨਾ ਸਗਲ ਰੇ ਨਿਛਾਰੀ ਇਸ ਆਗੇ ਕੋ ਨ ਟਕੇ ਬੇਕਾਰੀ ਗੁਰਪੂਰੇ ਇਹ ਗਲ ਸਾਰੀ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੇ ਤਿਸ ਕੀ ਕਤ ਹੋਵੇ ਉਧਰੇ ਸਗਲੇ ਕੋਟਾ ਰਹਾਓ ਸੰਤ ਸੰਗ ਜਿਸ ਗਾਇਆ ਇਹ ਪੂਰਨ ਹਰਦਨ ਪਾਇਆ ਕਹੁ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਪੂਰੀ ਕੀ ਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਪ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲਦਾਤੀ ਗੁਰਪੂਰੇ ਕਿਰਪਾ ਕਰ ਦੀਨੀ ਬਿਰਲੇ ਕਿਨਹੀ ਜਾਤੀ ਰਹਾਓ ਗੁਰਨ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰਾ ਆਰਾ ਦੇ ਕਾਰ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਤ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹੋ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਥ ਕਹਾਣੀ ਸੋਠ ਮਹੱਲਾ ਪੰਜਵਾਂ ਭੂਖੇ ਖਾਬਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਰਸਿਓ ਕਿਉ ਅਲਕਾਈਏ ਜੇ ਸਿਮਰਨ ਦਰ ਗਏ ਮੁਖ ਉਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਸੀ ਕਾਮਲ ਜੋ ਕਾਮੀ ਕਾਮਲ ਪਾਵੇ ਤਿਉ ਹਰ ਦਸ ਅਰਚਸ ਪਾਵੇ ਜੋ ਮਾਤਾ ਬਾਲ ਲਪਟਾਵੇ ਤੋ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ ਸੋਰਠ ਮਹੱਲਾ ਪੰਜਵਾਂ ਸੁਖ ਸ਼ਾਂਤ ਕਰ ਆਇਆ ਨਿੰਦਕ ਕੇ ਮੁਖ ਲਿਆਇਆ ਪੂਰੇ ਗੁਰ ਪਹਿਰਾਇਆ ਬਿਨਸੇ ਦੁੱਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਚੱਜ ਸੋਭ ਬਣਾਈ ਰਹਾਉ ਬੋਲੋ ਬੋਲੇ ਸਾਹਿਬ ਕੇ ਭਾਣੇ ਦਾਸ ਬਾਣੀ ਬ੍ਰਹਮ ਬਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੇ ਧਿਆਏ ਕਰ ਸਹੀ ਸਲਾਮਤੀ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨ ਗਣੀ ਰਾਖੇ ਬਾਲ ਗੋਪਾਲਾ ਰਹਾਓ ਹਰ ਨਾਮ ਹਿਰਦੇ ਉਰ ਤਾਰੇ ਤਿਨ ਸਭੇ ਥੋਕ ਸਵਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨ ਥੀਆ ਸੋਠ ਮਹੱਲਾ ਪੰਜਵਾਂ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਪ੍ਰਭ ਸੋਈ

ਪਿਆਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦ ਕੇ ਛਾਈ ਸੋਠ ਮਹੱਲਾ ਪੰਜਵਾਂ ਆ ਗਏ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਰੋਟ ਕਥੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਦ ਨਿਰੰਤਰ ਜਾਨਿਆ ਰਹਾਓ ਸਭ ਜੀ ਤੇਰੇ ਦੇ ਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਚਰਚ ਤੇਰੀ ਵਡਿਆਈ ਨਾਨਕ ਨਾਮ ਤੇ ਆਈ ਸੋਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੇ ਨੇਰਾ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੋ ਸਮਤ ਦੀਤੀ ਰਹਾਓ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੀ ਰੋਗ ਮਟਾਏ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਏ ਦਰਸ਼ਨ ਭੇਟਤ ਹੋ ਤਨਿਆਲਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹੋ ਤਿਸੇ ਪ੍ਰਾਪਤ ਜਿਸ ਤੋਂ ਰਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਠ ਮਹੱਲਾ ਪੰਜਵਾਂ ਕਰਨ ਕਨਾਵਰ ਹਰਿ ਅੰਤਰ ਜਾਮੀ ਜਨ ਆਪਣੇ ਕੇ ਰਾਖੇ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸਿਆਖੇ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਣ ਕਾ ਦਾਤਾ ਅੱਠ ਪੈਰ ਤੁਮੇ ਤੇ ਆਈ ਰਹੋ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਿਗੁਰ ਚਰਨ ਲਗੇ ਪੋ ਮਿਟਿਆ ਹਰਗੁਣ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਕਨੇਰੇ ਸਤਿਗੁਰ ਦੀ ਯਾਦ ਲਾ

ਸੋਠ ਮਹੱਲਾ ਪੰਜਵਾਂ। ਪਿਓ ਕਿਰਪਾਲ ਦੀਨ ਦੁੱਖ ਪੰਜਨ ਨਾਪੇ ਸਭ ਥਾਟੀ, ਖਿਨ ਮੈਂ ਰੱਖ ਦੀਏ ਜਨੇ ਆਪਣਾ ਗੁਰਪੂਰੇ ਬੇੜੀ ਕਾਟੀ। ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈਏ, ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਏ ਰਹੋ। ਜੀ ਜਿੰਦ ਸਾ ਜਾ ਕੇ ਸਭ ਕੀਨੇ ਪ੍ਰਭ ਉਚਾ ਗਮ ਪਾਰਾ, ਸਾਧ ਸੰਗ ਨਾਨਕ ਨਾਮ ਧਿਆਇਆ ਮੂੰਹ ਕੁਜਲ ਭਏ ਦਰਬਾਰਾ। ਸੋਠ ਮਹੱਲਾ ਪੰਜਵਾਂ। ਸਿਮਰੋ ਆਪਣਾ ਸਾਈ ਦਿਨ ਸਰੈਣ ਸਦ ਧਿਆਈ, ਹੱਥ ਦੇ ਜਨ ਰਾਖੇ ਹਰ ਨਾਮ ਮਹਾਰਸ ਚਾਖੇ। ਆਪਣੇ ਗੁਰੂ ਉਪਰ ਕੁਰਬਾਨ, ਭਾਈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹੋ। ਨਾਨਕ ਜਨ ਸਰਨ ਆਈ ਜਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਟਾਈ ਸੁਖ ਪੁੰਚੋ ਮੇਰੇ ਭਾਈ। ਸੋਠ ਮਹੱਲਾ ਪੰਜਵਾਂ।

ਸੁਣੀ ਪਕਾਰ ਸਮਤ ਸਮਾਮੀ ਬੰਧਨ ਕਾਠ ਸਵਾਰੇ ਪੈਰ ਸਰ ਭੌ ਸੇਵਕ ਜਨ ਮੇਰੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਜੀ ਜਨ ਸਭ ਵਸ ਕਰਦੀ ਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਪਵ ਨਿਧ ਪਾਰ ਉਤਾਰੇ ਸੰਤਨ ਕੇ ਘਰ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਓ ਆਓ ਬੈਠਾ ਦਰ ਸਭ ਥਾਈ ਊਨਾ ਕਥੂ ਬਾਤਾ ਭਗਤ ਸਿਰੋ

ਆਜ ਕਾਲਫਨ ਪਤੋ ਗ੍ਰਸੈ ਸਮਝ ਰਾਖਿਓ ਚੀਤ, ਕਹੇ ਨਾਨਕ ਰਾਮ ਭਜਲੇ ਜਾਤ ਔਸਰ ਬੀਤ। ਸੁਰਟ ਮਹੱਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਾਓ। ਦਾਰਾ ਮੀਤ ਪੂਥ ਰਥ ਸੰਪਤ, ਤਨ ਪੂਰਨ ਸਭ ਮਹੀ, ਅਵਰ ਸਗਲ ਬਿਥਿਆ ਰਹਿ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜਗ ਹਾਰਿਓ, ਮਾਨਸ ਦੇਹ ਲਈ, ਨਾਨਕ ਕਰਤ ਮਿਲਣ ਕੀ ਵਰਿਆ, ਸਿਮਰਤ ਕਹਾ ਨਹੀਂ। ਸੋਠ ਮਹੱਲਾ ਨੌਵਾਂ। ਮਨ ਰੇ ਕੌਣਕ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਹਾਓ। ਮੁਕਤ ਪੰਥ ਜਾਣਿਓ ਤੈ ਨਾਹਿਨ, ਤਨ ਜੋਰਨ ਕੋ ਤਾਇਆ, ਅੰਤ ਸੰਕਾ ਨੋਹਿੰਦੀ ਨਾ ਬਿਰਥਾ, ਜਮ ਆਪ ਵਧਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਾ ਉਪਜਿਓ ਕੁਛ ਗਿਆਨਾ, ਕਠੀ ਮਹਿ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਬਹੁਤ ਬਹੁਤ ਭਰਮ ਤੈ ਹਾਰਿਓ, ਅਸਤਰ ਮਤ ਨਹੀਂ ਪਾਈ, ਮਾਨਸ ਦੇ ਪਾਈ ਪਦ ਹਰ ਭਜੇ, ਨਾਨਕ ਬਾਤ ਬਤਾਈ। ਸੋਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੈ ਸਿਮਰਤ ਕਨ ਕਾਸੀ ਉਤਰੀ, ਤਾਕੋ ਜਸ ਔਰ ਧਾਰੋ ਰਹਾਓ। ਅਟਲ ਪਿਓ ਧਰੂ ਜਾ ਕੇ ਸਿਮਰਨ, ਅਰਪੈ ਨਿਰਪੈ ਪਦ ਪਾਇਆ, ਦੁਖ ਹਰਤਾਏ।

ਦੇ ਨਾਰੇ ਸਾਚੀ ਜੀਤ ਆਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹੋ। ਬਾਰੂ ਪੀਤ ਬਨਾਈ ਰਖ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਅਜੂ ਸਮਝ ਕ ਬਿਗਰਿਓ ਨਾਹਿਨ ਭਜਲੇ ਰਾਮ ਮਹਾਰਾਜ, ਕਹੋ ਨਾਨਕ ਨਿਤ ਮਤ ਸਦਨ ਕੋ ਪਾਖਿਓ ਤਹੋ ਉਪਕਾਰ। ਸੋਟ ਮਾਲਾ ਨੋਵਾਂ ਇਹ ਜਗ ਮੀਤ ਨ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨ ਹੋਈ ਰਹੋ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛੜ ਸਭ ਭਾਗੇ। ਕਹਾਂ ਕਿਉ ਜੇ ਮਨ ਬੋਰੇ ਓਂ ਦਿੱਤੇ ਨਿਉ ਲਗਾਇਓ, ਦੀਨਾ ਨਾਥ ਸਕਲ ਪੈ ਪੰਜਨ ਜਸਤਾ ਕੇ ਵਸਰਾਇਓ। ਸਵਾਨ ਪੂਛ ਜਿਉ ਪਿਓ ਨ ਸੂਧ ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤਹਾਰੋ ਲੀਨੋ ਸੋਠ ਮਹਲਾ ਨੌਵਾਂ। ਮਨ ਰਿਓ ਗਹਿ ਨ ਗੁਰ ਉਪਦੇਸ਼, ਕਹਾਂ ਬਿਓ ਜੋ ਮੂੰਡ ਮੰਡਾਇਓ, ਭਗਵਿਓ ਕੀਨੋ ਭੇਸ ਰਹਾਓ। ਸਤ ਛਾੜ ਕੇ ਝੂਠੇ ਲਾਗਿਓ, ਜਨਮ ਅਕਾਰਥ ਖੋਇਓ, ਕਰ ਪ੍ਰਪੰਚ ਉਧਰ ਨਿਤ ਭੋਖਿਓ, ਪਸ਼ੂ ਕਿਨੇ ਸਿਓਯੋ। ਰਾਮ ਭਜਨ ਕੀ ਗਤ ਨਹੀਂ ਜਾਣੀ, ਮਾਇਆ ਹੱਥ ਬਿਖਾਨਾ ਉਰਜ ਰਿਹੋ, ਬਿਖਿਅਨ ਸੰਗ ਬੋਰਾ ਰਾਮ ਰਤਨ ਵਿਸਰਾਮਾ। ਰਹਿਓ ਚੇਤਨ ਚੇਤਿਓ ਗੋਬਿੰਦ ਬਿਰਥਾ ਔਦ ਸਰਾਣੀ, ਕਹੋ ਨਾਨਕ ਹਰ ਬਿਰਧ ਪਛਾਨੋ, ਪੂੜੇ ਸਦਾ ਪਰਾਣੀ। ਸੋਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਰਹੋ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ, ਹਰ ਸੋਖ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤੇ ਆ ਗਈ ਜਗਤ ਤੇ, ਆਸਾ ਮਨਸਾ ਸਗਲ ਤੇ ਆ ਗਈ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜਹ ਪਰਸੇ, ਨਾਹਿਨ ਤਹਿ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਤੇ ਜੈ ਨਰਕੋ ਕੀਨੀ, ਤਹਿ ਜੁਗਤ ਪਛਾਣੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸੋਠ ਮਹੱਲਾ ਨੌਵਾਂ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹੋ। ਸੁਖ ਮੇ ਆਨ ਬਹੁਤ ਮਿਲ ਬੈਠ, ਰਥ ਕਹੂੰ ਦਿਸ ਕੇਰੇ ਬਿਪਤ ਭਰੀ, ਸਭ ਹੀ ਸੰਗ ਛਾੜਤ ਕੋ ਨ ਆਵਤ ਨੀ ਰਹਿ। ਘਰ ਕੀ ਨਾਰ ਬਹੁਤ ਹਿੱਤ ਜਾ ਸਿਉ, ਸਦਾ ਰਹਿਤ ਸੰਗ ਲਾਗੀ, ਜਬੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕਰੋ ਵਿਵਹਾਰ ਬਣੇ ਹੋਆ, ਜਾਸਿਓ ਨੇ ਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀਓ, ਕਉ ਕਾਮਨਾ ਆਇਓ। ਸੋਠ ਮਹੱਲਾ ਪਹਿਲਾ। ਕਰ ਪਹਿਲਾ ਅਸ਼ਟਪਦੀਆਂ ਚੋ ਤੁਕੀ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਦੁਬਦ ਨਾ ਪੜੋ ਹਰ ਬਿਨ ਹੋਰ, ਨਾ ਪੂਜੋ ਮੜੀ ਮਸਾਣ ਨਾ ਜਾਈ, ਤ੍ਰਿਸ਼ਨਾ ਧਰ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਘਰ ਪੀਤਰ ਗੁਰਪੁਰਬ ਦਿਖਾਇਆ, ਸਹਿਜ ਰਤੇ ਮਨ ਪਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੇ ਮਤ ਸਾਈ, ਮਨ ਵਿਰਾਗ ਰਤੋ ਬੈਰਾਗੀ, ਸ਼ਬਦ ਮਨ ਬੇਧਿਆ ਮੇਰੀ ਮਾਈ, ਅੰਤਰ ਜੋ ਨਿਰੰਤਰ

ਸਮਾਵੇ ਏਕੋ ਚੇਤੇ ਮਨੁ ਆਨਾ ਡੋਲੇ ਧਾਵਤ ਬਰਦ ਜਹਾਵੇ ਸਹਿਜੇ ਮਾਤਾ ਸਦਾ ਰੰਗਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪੌਣ ਬਿਨ ਸੁਖ ਵਾਸੀ ਨਾਮ ਬਸੇ ਸੁਖ ਪਾਈ ਜੇਬਾ ਨੇਤਰ ਸਰੋਤ ਸਚਰਾ ਤੇ ਜਲ ਬੂਜੀ ਤੇ ਬੁਝਾਈ ਆਸਰਾਸ ਰਹੇ ਬੈ ਰਾਗੀ ਨਿਜ ਕਰ ਤਾੜੀ ਲਾਈ ਬਿਖਿਆ ਨਾਮ ਤਜੇ ਸੰਤੋਖੀ ਬਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ ਦੁਬਧਾ ਵਿੱਚ ਵਿਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਸਦਾ ਦੁੱਖ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਗੋਚਰ ਕਹਿਣਾ ਕੀ ਮਨ ਪਾਈ ਸੁਨ ਸਮਾਧ ਮਹਾਂ ਪਰਮਾਰਤੀ ਪੁਨ ਮਤ ਨਾਮਿੰਗ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਰ ਲੇਖ ਸੁਹਾਮਮ ਕਰਮ ਸੁਕਰਮ ਕੁਰਾਏ ਆਪੇ ਆਪੇ ਭਗਤ ਦੜਾਮਮ ਮਨਮੁਖ ਝੂਠ ਲਹੇ ਪਹਿ ਮਾਨੰਗ ਆਪੇ ਗਿਆਨ ਅਗਾਮਮ ਜਿਨ ਚ ਆਖਿਆ ਸਹੀ ਸ਼ਬਦ ਜਣ ਜੋ ਗੂੰਗੇ ਕੀ ਮਠਿਆਈ ਕਥੇ ਕਿਆ ਕ ਕਥੀਏ ਪਾਈ ਚਾਲੋ ਸਦਾ ਰਜਾਈ ਜਿਨ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿਉਂ ਚਲਾਏ ਤਿਉਂ ਚਾਲੈ ਪਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾ ਇੱਕ ਭਗਤੀ ਰਾਤੇ ਤੇਰਾ ਖੇਲ ਤੁਤ ਪਾਰਾ ਜਿਤ ਤੁਦ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਚਲਾ ਬਣਹਾਰਾ ਸੇਵਾ ਕਰੀ ਜੇ ਕੁਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲੀਏ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗਗਨੰਤਰ ਵਸਿਆ ਗੁਣ ਪ੍ਰਕਾਸ਼ਿਆ ਗੁਣ ਮੈਂ ਗਿਆਨ ਧਿਆਨ ਨਾਮ ਮਨ ਪਾਵੇ ਕਹੇ ਕਹਾਵੇ ਤੱਤੋ ਤੱਤ ਬਖਾਨੰਗ ਸ਼ਬਦ ਗੁਰ ਪੂਰਾ ਗਹਿਰੰਗ ਬੀਰਾ ਬਿਨ ਸ਼ਬਦੇ ਜਗ ਬਹੁ ਰਾਨੰਗ ਪੂਰਾ ਬੈਰਾਗੀ ਸੈਡ ਸੁਭਾਗੀ

की हृदय समाई गुर गुर की चत कृपा की नी सब तन मन

ਜਵਾਲੇ ਖਾਟ ਮੰਗਿਓ ਚੌਪਾਈ ਸਰਹਾਣਾ ਅਵਰ ਤੁਲਾਈ ਉੱਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀ ਕੀਤਾ ਲਵੋ ਇੱਕ ਨਾਓ ਤੇਰਾ ਮੈਂ ਫਬੋ ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਨਾ ਇਸ ਮਾਲੋ ਰੇ ਸਤਿਗੁਰ ਭੇਟਲੇ ਦੇਵਾ ਰਹਾਉ ਜਹ ਚਲ ਚਲ ਮਿਲ ਕਾਰ ਦਸੰਤਾ ਤਹਿ ਅਨਹਦ ਸਬਦ ਬਚੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਵੀ ਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਿਹਾ ਪਰ ਪੂਰ ਜਹ ਅਨਹਤ

ਪਛ ਪਾਈਐ ਪੂਰਵ ਲਿਖੇ ਕਾ ਲਹਿਣਾ ਨਾਮ ਖਸਮ ਕਾ ਚਤਨ ਕੀਆ ਕਪਟੀ ਕਪਟ ਕਮਾਣਾ ਜਮ ਦੁਆਰ ਜਾ ਪਕੜ ਚਲਾਇਆ।

ਹੋਏ ਹੁਣ ਉਠ ਚੱਲਣਾ ਮੋਹਤ ਕੀਏ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੇਰਾ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦ੍ਰਵੇ ਰਹੇ ਲਿਵਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ

ਕਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹ ਪਾਵੈ ਮਾਣ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਓ ਧਰੇ ਪਿਆਰ ਤਾਕੋ ਪਾਵੈ ਮੋਖ ਦੁਆਰ ਜਪ ਤਪ ਸਭ ਇਹੋ ਸਬਦ ਹੈ ਸਾਰ ਤਨਾ ਸ੍ਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾ।

ਸਭ ਕੋਇ ਰਹਾਓ। ਕਾਦੀ ਕੂੜ ਬੋਲ ਮਲਖਾਏ, ਬ੍ਰਾਹਮਣ ਨਾਵੇ ਜੀਆ ਕਹਾਏ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦੀ ਏਕੋ ਜਾਣੇ। ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਤ ਮਰੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਆਪ ਤਰੇ ਸਗਲੇ ਕੁਲ ਤਾਰੇ। ਦਾਨ ਸੰਬੰਧ ਸੋਈ ਦਿਲ ਧੋਵੇ, ਮੁਸਲਮਾਨ ਸੋਈ ਮਲ ਖੋਵੇ। ਪੜਿਆ ਬੂਜੈ ਸੋ ਪਰਵਾਣ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਧਨਾਸਰੀ ਮਹੱਲਾ ਪਹਿਲਾ ਘਰ ਤੀਜਾ, ਇੱਕ

क्या है सोए, उत्तम ब्रह्म पिछाण कोए। सच साचा सच आप दृढ़।

ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਓ ਹਮ ਮੂਰਖ ਮੂਰਖ ਮਨ ਮਾਹੈ ਹਉਮੈ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸੇ ਲੈ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ

ਪਗਾਤੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ। ਕਹੋ ਤੁਮ ਭਾਈ ਕਿਵ ਛੁਟੋ ਹਮ ਛੁਟਕਾ ਕੀ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ, ਹਰ ਜੀ ਲਾਜ ਰਖੋ ਹਰ ਜਨ ਕੀ, ਹਰ ਹਰ

ਭਇਆ ਤਹਿ ਉਪਾਦ ਗਤ ਕਿੰਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ

ਮਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਓ ਹੇਤ ਵਡਾਇਓ ਕਮਲ ਹੇਤ ਬਿਨ ਸਿਓ ਹੈ ਭਵਰਾ ਉਨ ਮਾਰਗ ਨਿਕਸ ਨ ਪਾਇਓ ਅਬ ਮਨ ਏਕਸ

0: ಕಾಂತ್ಯೋ ಓಹೋ ಪರವಸ ಪಯೋ ವಿಚಾರ ನಾದ ಹೇತ ಸಿರ ಡಾರ್ಯೋ ಕ್ರಂಕಾ ಉಸ ಹೀ ಹೇತ ಬಿದಾರ ದೇಖ ಕುಟುಂಬ ಲೋಭ ಮೋಹ್ಯೋ ಪ್ರಾಣಿ ಮಾಯಾ ಕೋ ಲಪಟಾನಾ ಅತರಚ್ಯೋ ಕರ ಲೀನೋ ಅಪನಾ ಉನ್ ಛೋಡ ಸರಾ ಪರ ಜಾನಾ ಬಿನ್ ಗೋವಿಂದ ಅವರ ಸಂಗ ನೇಹಾ ಓಹಾ ಜಾಣೋ ಸದಾ ದುಹೇಲಾ ಕಹ ನಾನಕ ಗುರ ಇಹ ಬುಝಾಯಾ ಪ್ರೀತ ಪ್ರಭ ಸದ ಕೇಲಾ.
1: ਸ੍ਰੀ ਮਹੱਲਾ ਪੰਜਵਾਂ ਕਰ ਕਿਰਪਾ ਦਿਓ ਮੋਹਨਾਮਾ ਬੰਧਨ ਤੇ ਛੁਟਕਾਏ ਮੰਤਰ ਬਿਸਰ ਸਗਲਾ ਧੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਵਿਰਾਨੀ ਛਾੜੀ ਅੰਮ੍ਰਿਤ ਬੋ ਮਨ ਕੋ ਗਾਡੀ ਰਹੋ ਨਾ ਕੋ ਮੇਰਾ ਦੁਸ਼ਮਨ ਰਿਹਾ ਨਾ ਹਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਪਿੰਸਿਓ ਟੀਟਾ ਅੰਮ੍ਰਿਤ ਬੂਠਾ ਅੰਮ੍ਰਿਤ ਲਗੋ ਵਰ ਮੀਠਾ ਜਲ ਥਲ ਮਈਅਰ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਧਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਪਲੇ ਦਿਨ ਸੋ ਆਏ ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮਹੋ ਰਾਮ ਜਸੋ ਮਨ ਗਾਇਓ ਪਿਓ ਪ੍ਰਗਾ ਸਦਾ ਸੁਖਪਨ ਮੈਂ ਸਤਿਗੁਰ ਪੂਰਾ ਪਾਇਓ ਰਹੋ ਕੁਰਨਦਾਨ ਰੀਤ ਭੀਤਰ ਵਸਿਆ ਤਾ ਦੁਖ ਪਰਮ ਪਉ ਪਾਗਾ ਭਈ ਪ੍ਰਾਪਤ ਬਸ ਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਚਿੰਤਾ ਸੋਚ ਅਸੋਚਾ ਸੋਗ ਲੋਹ ਮੋਹ ਥਾਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਚਿੰਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋਂ ਬਿਦਨੀ ਕੀ ਖਟਾਨੀ ਜੀ ਕੀ ਏਕੇ ਹੀ ਪਹਿਮਾਨੀ ਅਵਰ ਜਤਨ ਕਰ ਕਰੇ ਬਹੁਤੇਰੇ ਤਿੰਨ ਕਿਲ ਨਹੀਂ ਕੀਮਤ ਜਾਨੀ ਰਹੋ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਕੀ ਦੀਨੋ ਮਨ ਤਾਨੀ ਡਿਗੇ ਨਾ ਡੋਲੇ ਦ੍ਰਿੜ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਜ ਹਮ ਤਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਤਾਤੇ ਕਨਕ ਬਖਾਨੀ ਪ੍ਰਗਟਿਓ ਜੋਤ ਸਹਿਤ ਸੁਖ ਸੋਪਾ ਬਾਜੇ ਅਨਹਦ ਬਾਣੀ ਕਹੋ ਨਾਨਕ ਨੇ ਚਿਲ ਕਰ ਬਾਧਿਓ ਗੁਰ ਕੀ ਓ ਬੰਧਾਨੀ ਤਨਾਸਰੀ ਮਹੱਲਾ ਪੰਜ ਵੱਡੇ ਵੱਡੇ ਰਾਜਨ ਔਰ ਪੂਮਨ ਤਾਂ ਕਿ ਤ੍ਰਿਸ਼ਨਾ ਨਾ ਬੂਝੀ ਲਪ ਰਿਹੋ ਮਾਇਆ ਹੰਗਮਾਤੇ ਲੋਚਨ ਕਛੂ ਨਾ ਸੂਝੀ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉ ਪਾਪ ਕੀਂਦ ਨਹੀਂ ਤਰਾਪੇ ਬਿਨ ਹਰ ਕਹਾਂ ਅਗਾਈ ਰਹੋ ਦਿਨ ਦਿਨ ਕਰਤ ਭੋਤ ਭਵੰਜਨ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਾਈ ਚਾਰੇ ਕੁੰਟਾਂ ਭੋਖਾ ਕਾਮਬੰਤ ਕਾਮੀ ਬਹਨਾਰੀ ਪ੍ਰਗ੍ਰਹਿ ਜੋ ਨਾ ਸੂਕੇ ਦਿਨ ਪ੍ਰਤਰੇ ਕਰੇ ਪਛਤਾਵੇ ਸੋਗ ਲੋਭ ਮਹਿ ਸੂਕੇ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਾਣਾ ਤਨਾਸਰੀ ਮਹੱਲਾ ਪੰਜਵਾਂ ਲਵੇ ਨਾ ਲਾਗਨ ਕੋ ਕਛੂਏ ਜਾ ਕੋ ਫਿਰ ਇਹੋ ਤਾਵੇ ਜਾ ਕੇ ਗੁਰਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਾ ਆਇਓ ਏਕ ਰਸਾ ਖਾਨ ਪਾਨ ਆਸਈ ਖੁਦਿਆ ਤਾ ਕੇ ਚਿਤਨਾ ਬਸਾ ਰਹੋ ਮੋਹਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰ ਨ ਸਾਕੂ ਉਸਤਤ ਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਇਹ ਅਚਿੰਤਾ ਜਾ ਕੋ ਦਿਆ ਕਰੀ ਮੇਰੇ ਠਾਕੁਰ ਤਿਨ ਗੁਰੋ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਹਰ ਜਾਊ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਟਿੜਾਇਆ ਮਹਾਂ ਧਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੁਣ ਗੋਬਿੰਦ ਹਮਰੇ ਪ੍ਰਾਣ ਗੋਪਾਲ ਗੋਬਿੰਦ ਈਹਾ ਉਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ ਰਹਾਉ ਜਾ ਕੇ ਸਿਮਰਨ ਸਰਵ ਨਦਾਨਾ ਮਾਨ ਮਹੱਤਪੰਥ ਪੂਰੀ ਨਾਮ ਲੇਤ ਕੋਟ ਅਗਨਾਸੇ ਭਗਤ ਪਾਛੈ ਸਭ ਤੂਰੀ ਸਰਵ ਮਨੋਥਰ ਜੇ ਕੋ ਚਾਹੇ ਸੇਵਾ ਏਕ ਨਦਾਨਾ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪੁਰਾਣਾ ਸੀਤਲ ਸ਼ਾਂਤ ਮਹਾਂਸੁਖ ਪਾਇਆ ਸੰਤ ਸੰਗ੍ਰਹਿ ਓਲਾ ਹਰ ਤਨ ਚੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਜੋਲਾ ਤਨਾਸਰੀ ਮਹੱਲਾ ਪੰਜਵਾਂ ਜਹ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ ਸੰਤਨ ਕੀਰਦਾ ਸਾਗਤ ਕੀ ਪੂਜਾ ਐਸੀ ਦ੍ਰਿੜੀ ਵਪਰੀਤ ਮਾਇਆ ਮੂਢ ਅਵਰਾਹੀਤ ਹਰ ਚੰਦ ਔਰੀ ਬਨ ਹਰ ਪਾਤਰੇ ਇਹ ਤਹਾਰੋ ਬੀਤ ਰਹੋ ਚੰਦਨ ਰੇ ਫੋਤ ਦੇਹ ਕੋ ਸੁਖ ਘਰ ਤਬ ਪਸੰਦ ਸੰਗੀਤ ਅੰਮ੍ਰਿਤ ਸੰਗ ਨਹਿਰ ਆਵਤ ਬਿਖੇ ਠਗੌਰੀ ਪ੍ਰੀਤ ਉਤਮ ਸੰਤ ਪਦੇ ਸੰਜੋਗੀ ਇਸ ਯੁਗ ਮੈਂ ਪਸਪਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਪਾਦਰੇ ਜੀਤ ਜਨਮ ਜਨ ਕੇ ਕਿਲ ਬਿਕ ਤੁਕ ਪਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗੇ ਨੁਕਤੇ ਨਿਸਿਓ ਨਾਨਕ ਏਕ ਪ੍ਰੀਤ ਤ੍ਰਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਸਚ ਗਾਈ ਸਾਧ ਸਾਸ ਮਨ ਨਾਮ ਸਮਾਰੇ ਇਹ ਵਿਸਰਾਮ ਨਿਧ ਪਾਈ ਤੁਮ ਕਰੋ ਦਿਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਰਹੋ ਤੁਮਰੀ ਕਿਰਪਾ ਤੇ ਮੋਹ ਮਾਨ ਝੂਟੇ ਬਿੰਸ ਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮਥੇ ਜਤ ਕਤ ਵੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਤ ਪਤ ਪਾਵਨ ਗੋ ਸਾਈ ਕੋਟ ਸੁਖ ਅਨੰਦ ਰਸ ਪਾਏ ਮੁਕਤੇ ਨਮਿਕ ਬੁਲਾਈ ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਘਾਈ ਤਨਾਸੀ ਮਹੱਲਾ ਪੰਜਵਾਂ ਜਿਨ ਕੀ ਨੇ ਬਸ ਆਪਣੇ ਤ੍ਰੈ ਗੁਣ ਪਵਨ ਚਤੁਰ ਸੰਸਾਰਾ ਜਗ ਇਸ ਨਾਮ ਤਾਪ ਥਾਨ ਕੰਡੇ ਕਿਆ ਏ ਜੰਤ ਵਿਚਾਰਾ ਪ੍ਰਭ ਕੀ ਓਟ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਵਿਆਹ ਤਬ ਬੂਟੋ ਰਹੋ ਨਹਿ ਸੁਣੀਏ ਨਾ ਮੁਖ ਤੇ ਪਕੀਏ ਨਹਿ ਮੁਹੇ ਓਟੀਠੀ ਐਸੀ ਠਾਗੋਰੀ ਪਾਏ ਪੁਲਾਵੇ ਮਨ ਸਭ ਕੇ ਲਾਗੀ ਬੀਤੀ ਮਾਈ ਬਾਪ ਪੁੱਤ ਹਿਤ ਪਰਾਤਾ ਉਨ ਕਰ ਕਰ ਮਿਲੇ ਤੂਆ ਕਿਸੀ ਬਾਦ ਕੱਟ ਕਿਸੀ ਪੈ ਸਕਲੇ ਲਰਮੂਆ ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ ਗੁਚੀ ਬਾਂ ਚਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਿਆਇਆ ਆਪਣੇ ਕਰ ਲੈ ਆਇਆ ਕਾਟੇ ਤਨਾਸਰੀ ਮਹੱਲਾ ਪੰਜਵੇਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਿਖ ਨਿਮਿਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਣ ਗੁਣ ਕਹੀਏ ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿ ਨਹੀਂ ਲਹੀਏ ਰਹੋ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਧ ਰਖਾਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾਂ ਪੂਜਾ ਬਰਤ ਤਿਲਕ ਸਨਾਨਾ ਪੁੰਨ ਦਾਨ ਬੋ ਦੈਨ ਕਹੋ ਨਾ ਪੀਜੇ ਸੰਜਮ ਸਵਾਮੀ ਬੋਲੇ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭਤਾ ਕੋ ਕਿਪ ਨਾ ਜਹਾਈ ਲੈਣ ਰਹੋ ਜਾਪਤਾ ਭ੍ਰਮਣ ਵਸੁਦਾ ਕਰ ਉਰਦ ਤਾਪ ਲੈ ਕੈਨ ਇਹ ਬਿਦ ਨਹੀਂ ਪਤਿਆ ਨੋ ਠਾਕਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਰਮੂਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਤ੍ਰਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਿਹਚਲ ਇਹ ਮਨੁਆ ਪੌਹਰ ਨਾ ਕਥੂ ਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹੀਓ ਦੇਓ ਅਰਪੋ ਆਪਣੋ ਜੀਤ ਰਹੋ ਪਰ ਤਨ ਪਰ ਕੀ ਨਿੰਦਾ ਇਸੇ ਉਪਰੀਤ ਨ ਲਾਗੇ ਸੰਤੈ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗੇ ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਭ ਸੁਖਾ ਦੇ ਆਲਾ ਮਾਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਉਭਾਰ ਹਰ ਕੇ ਦਾਸ ਕੀ ਚਿਤਵੇ ਬਰਿਆਈ ਤਿਸ ਹੀ ਕੋ ਫਿਰ ਮਾਰ ਜਨਕ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹ ਹੀ ਮੂਏ ਬਹੁੜ ਗ੍ਰਹਿ ਨ ਮਝਾਰ ਨਾਨਕ ਸਰਨ ਪਰਿਓ ਦੁਖ ਪੰਚਨ ਗੁਣ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ ਤਨਾਸਰੀ ਮਹੱਲਾ ਪੰਜਵਾਂ ਅਭਰ ਰਾਖਨ ਹਾਰ ਚਿਤਾਰਿਆ ਪਤਿਤ ਪਨੀਤ ਕੀਏ ਖਿਨ ਪੀਤਰ ਸਗਲਾ ਰੋਗ ਵਿਦਾਰਿਆ ਰਹੋ ਗੋਸ਼ਟ ਪਈ ਸਾਧ ਕਿਸੰ ਕਾਮ ਕ੍ਰੋਧ ਲੋਹ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚੰਨ ਰਿਨ ਪਾਂਛੇ ਤਿੰਨਕ ਨਾਨਕ ਪੁਨਹ ਪੁਨਹ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ। ਮੇਰਾ ਲਾਗੋ ਰਾਮ ਸਿਉਂ ਵੇਦ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਜਿਨ ਕਾ ਦਿਨ ਕਾ ਕਾਟਿਆ ਕੇਤ, ਰਹੋ ਹਾਥ ਦੇ ਰਾਖੇ ਆਪਣਾ ਘਰ ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸੁਹਾਈ, ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖਮਾਣੇ, ਨਾਨਕ ਹਰ ਗੁਣ ਗਾਏ, ਤਨਾਸਰੀ ਮਹੱਲਾ ਪੰਜਵਾਂ। ਔਖਤ ਤੇਰੋ ਨਾਮ ਦਿਆਲ, ਮੋਹ ਆਤੁਰ ਤੇਰੀ ਗਤ ਨੇ ਜਾਣੀ, ਤੂੰ ਆਪ ਕਰੈ ਪ੍ਰਤਪਾਲ, ਤਾਰ ਅਨੁਗ੍ਰਹ ਸਵਾਮੀ ਮੇਰੇ, ਦੁਤੀਆ ਭਉ ਨਿਵਾਰ, ਬੰਧਨ ਕਾਟ ਲਿਓ ਆਪਣੇ ਕਰ, ਕਹੂ ਨ ਆਵੈ ਹਾਰ, ਤੇਰੀ ਸਰਨ ਪਿਆ ਹਾਂ ਜੀਵਾ, ਤੂੰ ਸਮਰੱਥ ਪੁਰਖ ਮਿਹਰਬਾਨ, ਆਠ ਪ੍ਰਭ ਕੋ ਅਰਾਦੀ, ਨਾਨਕ ਸਦ ਕੁਰਬਾਨ। ਰਾਗ ਧਨਾਸਰੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਪ੍ਰਭ ਰਾਖ ਦੇਹੋ, ਹਮ ਤੇ ਕੁਛ ਨਾ ਹੋਵੇ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਖੋ ਰਹੋ, ਅਗਨ ਕੁਟੁੰਬ ਸਾਗਰ ਸੰਸਾਰ, ਪਰਮ ਮੋ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਤ੍ਰਾਪਤ ਨਾਹੀ ਤ੍ਰਿਸ਼ਨਾ ਭੂਖ, ਮਨ ਵਾਸਨਾ ਰਜ ਵਿਖੇ ਵਿਆਦ, ਪੰਚ ਦੂਤ ਸੰਗ ਮਹਾਂ ਅਸਾਧ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਜਾਖੇ ਜਨ ਕੀ ਆਪ, ਤਰਨ ਤਾਰਨ ਹਰ ਨਿਤ ਦੁਖ ਨਾ ਸਕੇ ਵਿਆਪ, ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕੁਛ ਨਾ ਸੂਜੇ, ਜਿਤਨ ਕਾਟ ਕਲ ਕਾਲ, ਰਹੋ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ, ਹਰ ਜਪ ਸਿਮਰ ਸਵਾਮੀ ਸੋਏ, ਵੇਦ ਸ਼ਾਸਤਰ ਕਥੇ ਸ਼ਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਏ ਸਾਧ ਸੰਗਤ, ਬਿਨ ਸਜਾਏ ਅੰਧਾਰ, ਚਰਨ ਕਮਲ ਆਧਾਰ, ਜਨ ਕਾ ਰਸ ਪੂੰਜੀਏ, ਇੱਕ ਤਾਣ ਮਾਣ ਦੀ ਵਾਣ ਸਾਚਾ, ਨਾਨਕ ਕੀ ਪ੍ਰਭ ਤੇ ਕਤਨਾ ਸ੍ਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਬਿਤ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ, ਤਾਂ ਤੇ ਮੋਹ ਤਾਰੀ ਓਟ ਗੋਪਾਲ, ਸਨ ਪੁਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ, ਰਹੋ ਸੁਰਗ ਮਿਰਤ ਪਿਆਲ, ਭੂ ਮੰਡਲ ਸਗਲ ਪਿਆ ਤੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਤੇ ਆਏ, ਨਾਨਕ ਨਾਮ ਨਰੰਜਨ ਗਾਈਏ, ਪਾਈਏ ਸਰਮ ਨਿਧਾਨਾ, ਕਰ ਕਿਰਪਾ ਚਿਸ ਦੇ ਸੁਮਾਮੀ, ਵਿਰਲੇ ਕਾਹੂ ਜਾਣਾ। ਧਨਾਸਰੀ ਮਹੱਲਾ ਪੰਜਵਾਂ। ਕਰ ਦੂਜਾ ਚੌਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ, ਛਾੜ ਜਾਹੇ ਰਹਿ ਕਰੇ ਪਰਾਲ, ਕਾਮਨ ਆਵੇ ਸੇ ਜੰਜਾਲ, ਸੰਗ ਨਾ ਚਾਲੇ ਤਿੰਨ ਸਿਉਂ ਹੀਤ, ਜੋ ਬਰਾਈ ਸਹੀ ਮੀਤ, ਐਸੋ ਪਰਮ ਪੁਰੇ ਸੰਸਾਰਾ, ਜਨਮ ਪਦਾਰਥ ਹੋਏ ਗਵਾਰਾ, ਰਹੋ ਸਾਚ ਧਰਮ ਨਹੀਂ ਭਾਵੇ ਡੀਠਾ, ਝੂਠ ਬਹੁਤਿਓ ਰਚਿਓ ਮੀਠਾ, ਆਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਹੀਂ ਮਰਨ ਵਿਚਾਰਾ, ਬਸਤ ਪਰਾਈ ਕੋਟ ਰੋਵੇ, ਕਰਮ ਤੁਮ ਸਗਲਾ ਹੀ ਖੋਵੇ, ਹੁਕਮ ਨ ਬੂਜੇ ਆਵਣ ਜਾਣਾ, ਪਾਪ ਕਰੇ ਤਾਂ ਪਛੋਤਾਣਾ, ਜੋ ਤਦ ਪਾਵੇ ਸੋ ਪਰਵਾਣ, ਤੇਰੇ ਭਾਣੇ ਨੂੰ ਪਰਵਾਣ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੈ ਸਾਹਿਬ ਪ੍ਰਭ ਮੇਰਾ। ਧਨਾਸਰੀ ਮਹੱਲਾ ਪੰਜਵਾਂ। ਮੋਹ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕੋ ਹਰ ਹਰ ਰੋਜ਼ਗਾਰ, ਸੰਚਣ ਕੋ ਹਰ ਏਕੋ ਨਾਮ, ਹਲਤ ਪਲਤ ਤਾ ਕੇ ਆਵੇ ਕਾਮ, ਨਾਮ ਰਤੇ ਪ੍ਰਭ ਅੰਗ ਅਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ, ਰਹੋ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਾ ਚੀਨੀ, ਅਨੰਦ ਸੰਤਨ ਕੇ ਭਗਤ ਗੋਬਿੰਦ, ਸੂਖ ਸੰਤਨ ਕੇ ਬਿਨਸੀ ਚਿੰਦ, ਜੈ ਸਾਧ ਸੰਤਨ ਹੋਵੇ ਇਕੱਤਰ, ਤੈ ਹਰ ਜਸ ਗਾਵੇ ਨਾਦ ਕਵਿਤ, ਸਾਧ ਸਭਾ ਮੈਂ ਅਨੰਦ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਾ ਰਾਮ, ਦੋ ਕਰ ਜੋੜ ਕਰੀ ਅਰਦਾਸ, ਚਰਨ ਪਕਾਰ ਕਹਾਂ ਗੁਣਦਾਸ, ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੇ ਸੰਤਾ ਤੂਰ। ਧਨਾਸਰੀ ਮਹੱਲਾ ਪੰਜਵਾਂ। ਜੋ ਕਤ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨ ਮੁਖ ਪੇਚਾਰੇ, ਰਹੋ ਸਿਰ ਉਪਰ ਮਾਤ ਪਿਤਾ ਗੁਰਦੇਵ, ਸਫਲ ਬੂਤ ਜਾ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁੱਖ ਨਾਸੈ, ਗੁਰਮੁਖ ਜਾ ਕੇ ਮਨ ਤਨ ਵਾਸੈ, ਜਿਸਨੂੰ ਆਪ ਲੈ ਲੜ ਲਾਏ, ਦਰਗਹਿ ਮਿਲੇ ਤਿਸ ਹੀ ਜਾਏ, ਸਹੀ ਭਗਤ ਚ ਸਾਚੇ ਪਾਣੇ, ਜਮਕਾਲ ਤੇ ਭਏ ਨਿਕਾਣੇ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘਟਘਟੇ ਅੰਤਰ ਸਗਲ ਆਧਾਰ, ਨਾਨਕ ਜਾਚੇ ਸੰਤ ਨਿਰਵਾਰ। ਧਨਾਸਰੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਸੌਕਤ ਖਰੈ ਕਤਾਵੈ ਕਰਾਵੈ ਸਾਮੀ ਸਾ ਮਸਲਤ ਪ੍ਰਵਾਨ ਰਹੋ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਹਰ ਬਿਦ ਜਾਤੀ ਤਨਾਸੀ ਮਹਲਾ ਪੰਜਵਾਂ ਸਗਲ ਮਨੋਥ ਪ੍ਰਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹ ਜਲ ਨਦੀ ਨੇ ਕਿਨੇ ਨੇ ਦੁੱਤਰ ਪਾਖੇ ਜਿਨਕੇ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹੋ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਥਹੁ ਨਾ ਜਾਈ ਰਬ ਰਿਹਾ ਸਰਵਤਰ ਬਹਿ ਮਨ ਸਦਾ ਧਿਆਈ ਈਤ ਊਤ ਨਹੀਂ ਬੀਛੁੜੈ ਸੋ ਸੰਗੀ ਗਨੀਐ ਬਿਨ ਸਜਾਏ ਨੁਨਖ ਮੈਂ ਸੋ ਅਲਪ ਸੁਖ ਭਨੀਐ ਰਹਾਓ ਪ੍ਰਤ ਪਾਲੇ ਅਪਾਓ ਦੇ ਕੁਛ ਊਣ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜੇ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਤਰਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਤੁਮ ਨਿਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਨੀਤ ਤੁਮਰੇ ਦੋਖੀ ਹਰ ਆਪਨ ਵਾਰੇ ਅਪਦਾ ਭਈ ਬਤੀਤ ਰਹੋ ਪ੍ਰਗਟ ਕੀ ਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾ ਕੇ ਕਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਵਾਜੇ ਅਸਤਰ ਰਹੋ ਡੋਲੋ ਮਤ ਕਬੂ ਗੁਰੂ ਕੇ ਬਚਨ ਉਧਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਊਜਲ ਦਰਬਾਰ ਜਿਨਕੇ ਜੀ ਤਿਨ ਹੀ ਫੇਰੇ ਆਪੇ ਪਿਆ ਸਹਾਈ ਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵੱਡੇ ਆਈ ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹੋ ਮਨ ਨਿਰਮਲ ਕਰਮ ਕਰ ਤਾਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਉਪਦੇਸ਼ ਮੋਕੋ ਗੁਰਦੀਨਾ ਜੀਓ ਤਿਸੇ ਨੂੰ ਲਾਈਏ ਹੀਤ ਜਾਕੋ ਕਿਛ ਨਹੀਂ ਬੀਤ ਅੰਤ ਕੀ ਬਾਹਰੋਂ ਸੰਗ ਨਾ ਚਾਲੈ ਮਨ ਤਨ ਤੂੰ ਅਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋਹ ਪਾਰ ਬ੍ਰਹਮ ਸਨ ਹਿਰਦੇ ਕਮਲ ਚਰਨ ਅਵਰ ਆਸ ਕਛੂ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੇ ਤਨਾਸੀ ਮਹੱਲਾ ਪੰਜਵਾਂ ਮੇਰੇ ਲਾਲ ਪਰੋਲੇ ਭਲੋ ਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਨ ਪ੍ਰਾਨਪਤ ਜਿਤ ਰਾਖ ਸਗਲ ਹੈ ਮਰਣਾ ਰਹੋ ਚੰਦਨ ਚਿਵਾਰਾ ਸੁਭੋਗ ਕਰਤ ਅਨੇਕੈ ਵੇਖਿਆ ਬੇਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੇ ਨਾਮ ਨੀਕੋ ਕਹਿਤ ਹੈ ਸਾਧ ਜਨ ਤਨ ਤਨ ਆਪਣ ਥਾਪਿਓ ਹਰ ਜਪਨਾ ਨਿਮਿਖ ਤਾਪਿਓ ਅਰਥ ਦਰਬ ਦੇ ਕਿਛ ਸੰਗ ਨਹੀਂ ਚੱਲਣਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਈ ਸੰਤ ਭਲਾ ਤਿਨ ਨਹੀਂ ਰਿਜਮ ਸੰਤਾਵੇ ਸਾਧੂ ਕੀ ਸੰਗਣਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲੱਗਣਾ ਧਨਾਸਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਹ ਮੋਹ ਮਹਾਂ ਪੌ ਜਲ ਤਾਰੇ ਰਹੋ ਸਾਸ ਸਾਸ ਨਿਮਿਖ ਨਿਮਿਖ ਦਿਨ ਸਰੈਣ ਚ ਤਾਰੇ ਸਾਧ ਸੰਗ ਜਪਨ ਸੰਗ ਮਨ ਧਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਿਨਾ ਕੀ ਰੇ ਨਾਨਕ ਮੰਗਲ ਸੁਖ ਸਧਾਰੇ ਤਨਾਸਰੀ ਮਹੱਲਾ ਪੰਜਵਾਂ ਕਰ ਅੱਠਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਦੇਵੇ ਪਾਹ ਨ ਸਾਕੇ ਜਾਲੇ ਰਹੋ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਪਿਤਾ ਦੁੱਧ ਜੈਸੇ ਵਾਲੇ ਮੋਹ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾਂ ਭਾਈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਦੇ ਸਚਾਈ ਨਵ ਨਿਤ ਰਿੱਧ ਸਿੱਧ ਹਰ ਲਾਗ ਰਹੀ ਜਨ ਜਨ ਪਾਈ ਸੰਤਨ ਕੋ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਿਹਾ ਸਰਬ ਠਾਈ ਰਹਾਓ ਤਾ ਕੋ ਕੋਹੂ ਨ ਪਹੁੰਚਣ ਹਾਰਾ ਜਾ ਕੇ ਅੰਗ ਗੁਸਾਈ ਸਮਕੀ ਜਮਕੀ ਤ੍ਰਾਸ ਮਿਟੇ ਜੇ ਸਿਮਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾਂ ਦਰਬ ਬੰਤ ਦਰਬ ਦੇਖ ਗਰਬੇ ਭੂ ਹੁਮੰਤ ਅਭਿਮਾਨੀ ਰਾਜਾ ਜਾਨੇ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਮਾਮੀ ਜੇ ਕਹੋ ਆਪਣੀ ਉੱਠ ਸਮਾਰੇ ਜੈਸਾ ਤੈਸਾ ਹੋ ਵਰਤੇ ਆਪਣਾ ਬਲ ਲਈ ਹਾਰੇ ਰਹੋ ਆਨ ਧਿਆਗ ਪਏ ਕਿ ਅਸਰ ਸਰਨ ਸਰਨ ਕਰੇ ਆਏ ਸੰਤ ਅਨੁਗ੍ਰਹ ਪਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਰਾਸੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈ ਰਹਿ ਸੂਰਾ ਆਤਮ ਜਿਨੇ ਸਗਲ ਬਸਤਾ ਕੇ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਰਹੋ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ ਜਨ ਕੇ ਤੂਰ ਦੇ ਕਿਰਪਾ ਨਿਧ ਨਾਨਕ ਕੇ ਸੁਖੇ ਹੀ ਤ੍ਰਾਸਵੀ ਮਹੱਲਾ ਪੰਜਵਾਂ ਯਤਨ ਕਰੇ ਮਾਨੁਖ ਡਹਿਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਹੁਕਰ ਪਾਵੇ ਭੇਖ ਕਰੇ ਨਿਰਵਾਨੇ ਜਾਣਤ ਦੂਰ ਤੋਂ ਮੈਂ ਪ੍ਰਭ ਨੇਰ ਉੱਤ ਆ ਕੇ ਉੱਤੇ ਉਤਪੇਖੇ ਆਵੇ ਡੋਬੀ ਫੇਰ ਰਹੋ ਜਬ ਲਗ ਤੁਝੇ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਚੰਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿੜਾਵੇ ਨਾਮ ਜਪਾਵੇ ਤਾ ਕਾ ਜੁਗਮ ਹੈ ਧਰਮਾ ਜਿਨਕੋ ਨਾਮ ਬਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੇ ਸੋ ਸੋ ਜੋ ਜੋ ਹੋ ਰਹੋ ਨਾਮ ਤਨ ਜੇ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪਰਾ ਪਤਲਾਹਾ ਤਨਾਸਰੀ ਮਹੱਲਾ ਪੰਜਵਾਂ ਨੇਤਰ ਪਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕਰ ਕਿਉ ਮੋਰੇ ਹਿਰਦੇ ਵਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਲ ਸੁੰਦਰ ਸੁਗੁਣ ਬੇਅੰਤ ਪਿਤਾ ਪ੍ਰਭੋ ਹੋ ਪ੍ਰਭੂ ਕਿਰਪਾਲ ਰਹੋ ਮਾਂ ਆਨੰਦ ਮੰਗਲ ਰੂਪ ਤੁਮਰੇ ਬਚਨ ਰੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਪਾਂਧੋ ਪਾ ਤਨਾਸੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮੈਂ ਤਾਰੀ ਬਾਰਕ ਉਹ ਤੈਸੇ ਹੀ ਪ੍ਰਭ ਪਾਲ ਰਹੋ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮ ਦੇਵਾ ਈਤ ਊਤ ਜਤ ਕਤ ਤੁਮ ਹੀ ਮੇਰੇ ਨਾਨਕ ਸੰਤ ਸੇਵਾ ਤਨਾਸੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜਮਾਲ ਜੋਵਨ ਤਨ ਜੀਅ ਰਾਇ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਵ ਨਿਧ ਪਾਰ ਉਤਾਰੇ ਰਹੋ ਧਨ ਸੋ ਥਾਨ ਧਨ ਹੋ ਪਵਨਾ ਜਾ ਮੈਂ ਸੰਤ ਬਸਾਰੇ ਜਾ ਨਾਨੇ ਕੀ ਸਰਦਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛੜਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦਿਓ ਮਨ ਮੰਤਾ ਬਿਨ ਸਜਾਇ ਕਬਹੂ ਜਾਤ ਸਤਿਗੁਰ ਪੂਰੇ ਕੀ ਨੀ ਦਾਤ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹੋ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਝੂਟ ਨਿੰਦ ਇਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਤਮਿਥਿਆ ਮੀਠੀ ਇਹ ਟੇਕ ਮਨੇ ਸਾਧਾਰੀ ਸਾਕਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪੂਰਬ ਮੁਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹੋ ਕਰ ਕਿਰਪਾ ਪਰ ਬ੍ਰਹਮ ਸਵਾਨੀ ਇਹ ਬੰਧਨ ਛੁਟਕਾਰੀ ਬੂਟਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸਿੰਗਾਰੀ ਤਨਾਸੀ ਮਹੱਲਾ ਪੰਜਵਾਂ ਸਿਮਰ ਸਿੰਘ ਸਵਾਮੀ ਪ੍ਰਭ ਆਪਣਾ ਸੀਤਲ ਮੰਤਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮ ਰਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੇ ਚਰਨ ਕਮਲ ਨਿਤ ਪਾਤੀ ਰਹੋ ਜਿਸ ਕਾ ਸਤ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖਦਾਤੇ ਨਾਨਕ ਹਰ ਰਖ ਪਾਤੀ ਤਨਾਸੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਸ਼ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਹਰ ਔਰ ਹਰ ਨੀਤ ਮੁਰਾਰ ਸੁਹਾਏ ਉਹ ਦਾਸ ਕੋ ਕਰ ਗਏ ਉਧਰੋ ਮੀਤ ਰਹੋ ਸੁਣੀ ਬੇਨੰਤੀ ਠਾਕੁਰ ਮੇਰੇ ਖਸਮਾ ਨਾ ਕਰੇ ਆਪ ਨਾਨਕ ਆਨੰਦ ਭਏ ਦੁਖ ਪਾ ਗਏ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲੇ ਆਪਣਾ ਸਿਰ ਉਪਰ ਕਰਤ ਆਰਿਓ ਕਿਰਪਾ ਕਠਾਖ ਅਪਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਜਨ ਰਾਖੇ ਗੁਰ ਗੋਬਿੰਦ ਕਾਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਾਓ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਈਹਾ ਊਹਾ ਸੱਚ ਹੋਵੇ ਧਨਾਸੇ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਵੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹੋ ਮਨ ਵਿਲਾਸ ਭਏ ਸਾਹਿਬ ਕੇ ਅਚਰਸ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਨਾ ਕਰ ਨਾਨਕ ਪ੍ਰਪੂਰਨ ਪੈਜ ਰਖਾਈ। ਤਨਾਸੀ ਮਹੱਲਾ ਪੰਜਵਾਂ, ਜੇ ਕੋ ਵਿਸਰੇ ਪ੍ਰਾਣ ਪਦ ਦਾਤਾ ਸੋਈ ਗਣੇ ਆਭਾਗਾ, ਚਰਨ ਕਮਲ ਜਾਗਾ ਮਨ ਰਾਗਿਓ ਅਮੇ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਚੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮਨ ਲਾਗਾ। ਰਹੋ ਜੈ ਜੈ ਪੇਖੋ ਤਹਿ ਨਾਰਾਇਣ, ਸਗਲ ਘਟਾ ਮੈਂ ਤਾਗਾ, ਨਾਮ ਉਦ ਪੀਵਤ ਜਨ ਨਾਨਕ ਤਿਆਗੋ ਸਭ ਅਨੁਰਾਗਾ। ਤਨਾਸੀ ਮਹੱਲਾ ਪੰਜਵਾਂ, ਜਨ ਕੇ ਪੂਰਨ ਹੋਏ ਕਾਮ, ਕਰੀ ਕਾਲ ਮੈਂ ਵਿਖਿਆ ਮੈਂ ਦਜਾ ਰਾਖੀ ਰਾਮ ਰਾਓ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ, ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਏ ਉਹ ਹਰ ਕਾ ਧਾਮ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੁਖ ਵਿਸਰਾਮ, ਗੋਬਿੰਦ ਦਾ ਮੋਦਰ ਸਿਮਰ ਦਿਨ ਰਹਿ ਨਾਨਕ ਸਚ ਕਰਵਾਣ। ਤ੍ਰਾਸੀ ਮਹੱਲਾ ਪੰਜਵਾਂ, ਮਾਂਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ ਰਹੋ। ਚਰਨ ਤੁਮਾਰੇ ਹਿਰਦੇ ਵਾਸਾ, ਸੰਤਨ ਕਾ ਸੰਗ ਪਾਵੋ, ਸੋਗ ਅਗਨ ਮਹਿ ਮਨ ਨਾ ਬਿਆਪੇ, ਆਠ ਪਹਿਰ ਗੁਣ ਗਾਵੋ। ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਧਨਾਸਰੀ ਮਹੱਲਾ ਪੰਜਵਾਂ, ਮਾਂਗੋ ਰਾਮ ਤੇ ਸਭ ਥੋਕ, ਮਾਨਕੋ ਜਾਚਿਤ ਸਰਮ ਪਾਈਏ, ਰਬ ਕੇ ਸਿਮਰਣ ਮੋਖ ਰਹੋ। ਕੋਖੇ ਮੁੰਜਨ ਸਿਮਰਤ ਪੁਰਾਣਾ, ਬੇਦ ਪੁਕਾਰੈ ਕੋਖ, ਕਿਰਪਾ ਸਿੰਧ ਸੇਵ ਸਚ ਪਾਈਏ, ਦੋਵੇਂ ਸੁਹੇਲੇ ਲੋਕ। ਆਨ ਜਿਆਰ ਬਿਹਾਰ ਹੈ ਜੇਤੇ, ਬਿਨ ਸਿਮਰਨ ਫੋਕ, ਨਾਨਕ ਜਨਮ ਮਰਨ ਪੈ ਕਾਟੇ, ਮੇਰ ਸਾਧੂ ਬਿਨ ਸੇ ਸੋਕ। ਤਨਾਸਰੀ ਮਹੱਲਾ ਪੰਜਵਾਂ, ਤਿਸ਼ਨਾ ਬੁਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹੋ। ਮਹਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੋ ਦੀਨ ਦਿਆਲ, ਆਪਣਾ ਨਾਮ ਦਿਓ ਜਪ ਜੀਵਾਂ, ਪੂਰਨ ਹੋਈ ਦਾਸ ਕੀ ਘਾਲ। ਸਰ ਮਨੁੱਖ ਰਾਜ ਸੁਖ ਰਸ, ਸਤ ਖੁਸ਼ੀਆਂ ਕੀਰਤਨ ਜਪ ਨਾਮ, ਜਪ ਕੇ ਕਰਮ ਲਿਖਿਆ ਤੁਰ ਕਰਤੇ, ਨਾਨਕ ਜਿਨ ਕੇ ਪੂਰਨ ਕਾਮ। ਤਨਾਸਰੀ ਮਹੱਲਾ ਪੰਜਵਾਂ, ਜਿਨਕੀ ਕੀਨੀ ਪਾਰ ਬ੍ਰਹਮਸਾਰ, ਨਿੰਦਕ ਨਿਖ ਨਾ ਪਾਵੇ ਮੂਢੇ, ਉੱਡ ਗਏ ਬੇਕਾਰ। ਰਹੋ ਜੈ ਜੈ ਦੇਖੋ ਤਹਿ ਤਹਿ ਸਵਾਮੀ, ਕੋਈ ਨਾ ਪਹੁੰਚਣ ਹਾਰ, ਜੇ ਚੋ ਕਰੇ ਅਵਗਿਆ ਜਿਨਕੀ, ਹੋਏ ਗਿਆ ਤਤਸਾਰ। ਕਰਨ ਹਾਰ ਰਖਵਾਲਾ ਹੋਵਾ, ਜਾ ਕਾ ਅੰਤ ਨਾ ਪਾਰਾ ਵਾਰ, ਨਾਨਕ ਦਾਸ ਰੱਖੇ ਪ੍ਰਭ ਆਪਣੇ, ਨਿੰਦਕ ਕਾਢੇ ਮਾਰ। ਤਨਾਸਰੀ ਮਹੱਲਾ ਪੰਜਵਾਂ, ਘਰ ਨੌਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਚਰਨ ਸਰਣ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕੋ ਨਾਮ ਦੇਵੋ, ਦਿਸ਼ਟ ਪ੍ਰਭ ਧਾਰ ਹੋ, ਕਿਰਪਾ ਕਰਤਾਰ ਹੋ, ਪੂਜਾ ਗੋ ਕੂਪ ਤੇ ਕਾਢ ਲਿਵੋ। ਕਾਮ ਕ੍ਰੋਧ ਕਰ ਅੰਧ ਮਾਇਆ ਕੇ, ਬਨ ਅਨਕ ਦੋਖਾ ਤਿਨ ਛਾਦ ਪੂਰੇ, ਪ੍ਰਭ ਬਿਨਾ ਆਨ ਰਾਖਣ ਹਾਰਾ, ਨਾਮ ਸਮਰਾਵੋ ਸਰਣ ਸੂਰੇ। ਪਤਿਤ ਉਧਾਰਨਾ ਜੀ ਜੰਤ ਧਾਰਨਾ, ਵੇਦ ਉਚਾਰ ਨਹੀਂ ਅੰਤ ਪਾਇਓ, ਗਣਾ ਸੁਖ ਸਾਗਰਾ ਬ੍ਰਹਮ ਰਤਨਾਗਰਾ, ਭਗਤ ਬਛਲ ਨਾਨਕ ਗਾਇਓ। ਤਨਾਸਰੀ ਮਹੱਲਾ ਪੰਜਵਾਂ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ। ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲਬੂਆ ਜੀ ਜੇ ਰਹੋ। ਰਾਜੋਵਨ ਬਿਸਰੰਤ ਹਰ ਮਾਇਆ, ਮਹਾਂ ਦੁਖੇ ਮਹਾਂਤ ਕਹੇ, ਆਸ ਪਿਆਸ ਰਮਣ ਹਰ ਕੀਰਤਨ, ਇਹ ਪਦਾਰਥ ਭਾਗਵੰਤ ਲਏ। ਸਰਨ ਸਮਰੱਥ ਅਗਤ ਗੋਚਰਾ, ਪਤਿਤ ਉਧਾਰਨ ਨਾਮ ਤੇਰਾ, ਅੰਤਰ ਜਾਮੀ ਨਾਨਕ ਕੇ ਸਵਾਮੀ, ਸਰਵਤ ਪੂਰਨ ਠਾਕੁਰ ਮੇਰਾ। ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਵੋ, ਗੋਪਾਲ ਰਾਏ ਰਹੋ। ਬੜੇ ਭਾਗ ਪੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਦੇਵਾ, ਚਰਨ ਕਮਲ ਜਾ ਕਾ ਮਨ ਰਾਪੇ, ਸੋਗ ਅਗਨ ਤੁਸੀਂ ਜਨ ਨਾ ਬਿਆਪੇ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰਤਨ ਦੋਖ ਕਿਛ ਪਾਪ ਨਾ ਫੇੜੇ, ਜਮ ਦੰਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਕੁਦਰੇ ਪ੍ਰਭ ਸਰਣਾਈ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਪਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹੋ। ਅਨਕ ਪ੍ਰਕਾਰੀ ਵਸਤਰ ਉਡਾਏ, ਅੰਦਰ ਕੀਰਤਨ ਹਰ ਗੁਣ ਗਾਏ, ਹਸਤੀ ਰਸ ਸੁਸਵਾਰੀ, ਹਰ ਕਾ ਮਾਰਗ ਹਿਰਦੇ ਨਿਹਾਰੀ, ਮੰਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਦਾਨ ਹਰ ਸੁਖ ਨਦਾਨ, ਨਾਨਕ ਦਾਸ ਪਾਇਆ। ਤਨਾਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸੁਮੰਦ ਸਾਗਰ ਜਿਨ ਖਿਨ ਮਹਿਤਾਰਾ, ਰਹੋ ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਾਂ ਨਾਨਕ ਸਿਮਰੇ ਅੰਤਰ ਜਾਮੀ। ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਾਓ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉਮੈ ਬੰਧਾ ਦੇ ਬਣਹਾਰਾ ਚਰਨ ਕਮਲ ਸਿਉ ਲਾਗੋ ਨੇਹੋ ਨਾਨਕੀ ਬੇਨੰਤੀ ਇਹ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨੌਵਾਂ ਕਾਹੇ ਰੇਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਾਤੋਹੀ ਸੰਗ ਸਮਾਈ ਰਹੋ ਪੁਹ ਪਮਤਸਿਉ ਵਾਸ ਬਸਤ ਹੈ ਮੁਕਰ ਮਹੈ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜੇ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਖਾਈ ਧਨਾਸਰੀ ਮਹੱਲਾ ਨੌਵਾਂ ਸਾਧੋ ਇਹੋ ਜਗ ਭਰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਰਹੋ ਮਾਤ ਪਿਤਾ ਭਾਈ ਸੁਤਬੰਧਾ ਤਾ ਕੇ ਰਸ ਲਪਟਾਨਾ ਜੋਵਤ ਦਰ ਪ੍ਰਭਤਾ ਕੇ ਮਦਵੇ ਐਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਜੇ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਧਨਾਸਰੀ ਮਹੱਲਾ ਨੌਵਾਂ ਦਹਿ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਪੁਨ ਜੈ ਕਟ ਮੈਂ ਪਛਾਨੋ ਰਹੋ ਪਰ ਨਿੰਦਾ ਉਸ ਤਨਾ ਜਾ ਕੇ ਕੰਚਨ ਲੋਹੋ ਸਮਾਨੋ ਹਰਖ ਸੋਖ ਤੇ ਰਹੇ ਅਤੀਤਾ ਜੋਗੀ ਤਾਹ ਬਖਾਨੋ ਚੰਚਲ ਮਨ ਦਹਿ ਦਿਸ ਉਹ ਧਾਵਤ ਅਚਲ ਜਹੈ ਠਹਿਰਾਨੋ ਕਹੁ ਨਾਨਕ ਕੇ ਵਿਦ ਖੋਜੋ ਨਰ ਮੁਕਤਾ ਹੈ ਤੁਮ ਮਾਨੋ ਤਨਾਸੀ ਮਹੱਲਾ ਨੌਵਾਂ ਅਬ ਮੈਂ ਕੌਣ ਉਪਾਅ ਕਰੂੰ ਅਬ ਮੈਂ ਕੌਣ ਅਪਾਉ ਕਰੂੰ ਜਹ ਵਿਦ ਮਨ ਕੋ ਸੰਸਾ ਚੁਕੇ ਪੌਨਿਦ ਪਾਰ ਪਰੋ ਰਹੋ ਜਨਮ ਪਾਏ ਕੁਛ ਪਲੋ ਨਾ ਕੀਨੇ ਤਾਤੇ ਦਿੱਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰ ਹੋ ਗੁਰਮਤਿ ਸੁਨ ਕਿਛ ਗਿਆਨ ਨਾ ਉਪਜਿਓ ਪਸਿਓ ਉਧਰ ਪਰੋ ਕਹੋ ਨਾਨਕ ਪ੍ਰਬਿਰਧ ਪਛਾਣੋ ਤੋਹੋ ਪਤਿਤ ਤਰੋ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭਾਵੇ ਸਰਬਰ ਮੈਂ ਹੰਸ ਪ੍ਰਣ ਪਤ ਪਾਵੇ ਕਿਆਗ ਬੱਪੜਾ ਛਪੜੀ ਨਾ ਆਏ ਕੀਚੜ ਡੂਬੇ ਬੈਰ ਨ ਜਾਏ ਰਹੋ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋਟ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਕੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਕਥ ਕਥਾ ਗੁਰ ਪਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨ ਪੁਰਖ ਹੋ ਕੈ ਕੈਸੇ ਤ੍ਰਿਪਨ ਜੋਤ ਰਹੇ ਲਿਬਲਾਈ ਸੁਰਨ ਨਾਥ ਸੱਚੇ ਸਰਣ ਆਈ ਆਨੰਦ ਮੂਲ ਅਨਾਥ ਉਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਪਿਛਲ ਪੈ ਕਾਟਣ ਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸਤਾਏ ਮਰਨ ਖਾਏ ਮੰਡਲ ਮੇ ਆਏ ਜਨਮ ਪਦਾਰਥ ਦੁਬਦਾ ਖੋਵੇ ਆਪਣਾ ਚੀਨੇ ਭਰਮ ਰੋਵੇ ਕਹ ਤੋ ਪੜ੍ਹ ਤੋ ਸੁਣ ਤੋ ਏਕ ਧੀਰੇ ਤਤ ਧਰਨੀ ਤਰ ਏਕ ਜਥਾ ਸੰਯਮ ਦੇ ਸਮਾਏ ਚੌਥੇ ਪਦ ਕਿਉਂ ਜੋ ਮਨ ਪਤੇ ਆਏ ਸਾਚੇ ਨਿਰਮੈਲ ਮੈਲ ਨਾ ਲਾਗੇ ਗੁਰ ਕੇ ਸ਼ਬਦ ਭਰਮ ਪਉ ਭਾਗੇ ਸੂਰਨ ਬੂਰਤ ਆਦ ਅਨੂਪ ਨਾਨਕ ਜੈਸੇ ਸਾਚ ਰੂਪ ਤਰਾਸੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਮਾਨ ਨਾ ਤੇ ਸਮਰਨ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋ ਜੈ ਦੇਖਾਂ ਤੈ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਪੇਟੇ ਮਰ ਆਈਏ ਜਾਈਏ ਰਹੋ ਜੋ ਗੁਰ ਕੋ ਕਰੋ ਸੋ ਸਾਚ ਜੋ ਗੁਰ ਕਰੋ ਸੋ ਸਾਚ ਤੜਾਵੇ ਕਥ ਕਥਾ ਸ਼ਬਦ ਮੈਂ ਲਾਵੇ ਹਰ ਕੇ ਲੋਕ ਰਵਾ ਨਹੀਂ ਕਾਰਾ ਸਾਚੋ ਠਾਕਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮੈਂ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਪਤੀ ਜੇ ਨਾ ਬਹੁ ਪੇਖੇ ਘੜ ਭਾਂਡੇ ਜਿਨ ਅੰਮ੍ਰਿਤ ਕੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਮੂਲੈ ਝੋਟਾ ਖਾਹੇ ਬਹੁਤ ਸਿਆਣ ਪਾਵੇ ਜਾਹੇ ਨਾਮ ਜਪੇ ਵੋ ਭੰਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕੋਏ ਹੋਏ ਸਾਚ ਮੇਲੇ ਪਾਵੇ ਪਤਸੋਏ ਅਚਾਰਾ ਵਿਚਾਰ ਸਰੀਰ ਆਦ ਜੁਗਾਤ ਸਹਿਜ ਮਨ ਧੀਰ ਕਲ ਪੰਕਜ ਮੈਂ ਕੋਟ ਅਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੇ ਪ੍ਰਭ ਤੁਤਸਾ ਲਾਈ ਤੁਦ ਬਿਨ ਦੂਜਾ ਮੈਂ ਕੋ ਨਾਹੀ ਜੋ ਤਦ ਪਾਵੇ ਤੇ ਔਰ ਆਖਰ ਜਾਏ ਨਾਨਕ ਸਹਿਜ ਭਏ ਗੁਣ ਗਾਏ ਤਨਾਸੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਠ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਪਰਮ ਛਤੈ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹੋ अनेक पाप करो माया को बिचित्रो फेरी मेरी कत्सद ही बेहावे कोई ऐसो रे पेटे संत मेरी दाहे सगल चिंत ठाकर से मेरा रंग लावे पढ़ रहे दे सगल वेद ने चूके मन भेद एक खाना तीरे मेरे घर के पंचा कोई ऐसो रे भगत जो माया ते रहते कंत नाम मेरे हृदय सिंचा जे तेरे तीर्थ नाए अहमद मैल लाए कर को ठाकर एक तिल नहीं माने कद पावो साध संग हर हर सदा आनंद ज्ञान अंजन मेरा मन इसनान है सगल अरसम कीने मनुआ नह पति ने विवेक दे ही तोए कोई पाइये रे पुरख वदाता पार ब्रह्म के रंग राता मेरे मन की दुर्मत मल खोए कर्म धर्म युक्तवा नेमिख न हेत करता गर्व गर्व पड़े किंक न देखे जिस पेटिए सफल मूर्त करे सदा ही कीर्त गुर प्रसाद को नेत्रा पेख है मन हठ जो कमावे तिल न लेखे पावे भगत से ध्यान लावे माया रे तारी कोई ऐसो रे सुखे दाई प्रभ की कथा सुनाई जिस पेटे गत हुई हमारी सुप्रसन्न गोपाल राय काटे रे बंधन माए गुर के शब्द मेरा मन राता सदा सदा आनंद प्यो निरपो गोविंद सुख नानक लाते हर चरण पराता सफल सफल पई सफल यात्रा आवण जारा हे मेरे साधा रहो दूजा त्रासरी महला पहला शांति ओंकार सतगुर प्रसाद तीर्थ नावण जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ सत पूर्व सदा दासहारा हो नाम हर का सदा जाचो देहो प्रभ तरनी तरा संसार रोगी नाम दारू मैल लागे सच बिना गुरबाक निर्मल सदा चानन नित साच तीर्थ मजना साच न लागे मैल क्या मन धोई है गुण हर पर होए किस और होई है विचार मारे तरे तारे उठ जोन न आवे आप परस परम ध्यानी साच साचे पावे आनंद अंदिन हरख साचा दुख किलबक पर हरे सच नाम पाया गुर दिखाया मैल नाही सच मने संगत मीत मला पूरा न नावणो गावे गावण हर शब्द सुहावणो सलाह साचे मन सतगुर पुन दान दया पते फिर संग पावे और नावे बेड़ी न संगम सत सते आराध एक अंकार साचा नित दे चढ़े सवाया गत संग मीता संत संगत कर नदर मेल मिलाया कहन कहे सब कोई के वड़िया किए हाँ मूर्ख नी अजान समझा था किए सच गुर की साखी अमृत पाखी तिन मन मानिया मेरा कूच करे अहदर दिखला दे शब्द सचे गुर मेरा आखन तोड़ना भगत भंडारी परपर रहा सोई नानक साच कहे बेनंती मन मा जे सच सोई तासी महला पहला जीवा तेरा नाए मन आनंद है जियो साचो साचा नौ गुण गोविंद है जियो गुण ज्ञान अपारा सृजन हारा जिन सिरजी तिन गोई परवाना आया हुक्म पठाया फेर न सके कोई आपे कर वेखे सिर सर लेखे आपे सुरत बुझाई नानक साहेब अगम गोचर जीवा सची नाई तुम सर अवर न कोई आया जाय से जियो हुक्मी होए नबेड़ परम चुकाए स जियो गुर परम चुकावे कथ कहावे सच में सच समाणा आप पाए आप समाए हुक्मी हुक्म पछाणा सची वड्याई गुरते पाई तू मन आनंद सिखाई नानक साहिब अवर न दूजा नाम तेरे वड्याई तू सच्चा सिरजनहार अलख सरंदया जियो एक साहिब दो राह वाद वध दया जियो दो राह चलाए हुकुम सुवाए जन्म हुआ संसारा नाम बिना नहीं को बेली बिखला दी सर पारा हुक्मी आया हुक्म न बूझे हुक्म सुवार नहारा नानक साहिब सब संजापे सचा सृजन हारा भक्त सोहे दरबार शब्द सुहाया जियो बोले अमृत बाण रसन रसाया जियो रसन साए नाम तसाए गुर के शब्द विकाणे पारस परसिए पारस होवे ता मेरे मन पाणे अमर पद पाया आपक वाया बिरला ज्ञान विचारी नानक भक्त सोहेंदर साचे साचे के व्यापारी भूख पिया सो आत क्यों दर जाय सा जियो सतगुर पूछो जाय नाम ते आए सा जियो सच नाम ते आई साच गवाई गुरमुख साच पछाणा दीनानाथ दयाल निरंजन अंदे नाम बखाणा करनी का तुरो फरमाई आप मुआ मन मारी नानक नाम मारस मीटा तृष्णा नाम निवारी तनासी संत महला पहला फिर संग मूठड़िए खबर न पाईया जियो मस्तक लिखड़िया लेख पूर्व कमाया जियो लेखना मिटी पूर्व कमाया क्या जाना क्या होसी गुणी चार नहीं रंगराती अवगुण वह रोसी ਧਨ ਜੋਬਣ ਆਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾ ਬਿਨਾ ਦੋਹਾਗਣ ਝੂਠੀ ਮੂਠ ਪਛੁਨਿਆ ਬੂਢੀ ਕਰ ਕਾਲਿਓ ਗੁਰ ਕੇ ਪਾਏ ਚਲੋ ਸਾਚਾ ਨਾਮ ਤੇ ਆਏ ਪਾਵੋ ਸੁਖ ਮਹੱਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇੜੇ ਦਿਨ ਚਾਰੇ ਨਿਜ ਕਰ ਜਾਏ ਪਏ ਸਚ ਪਾਏ ਅੰਨੇ ਨਾਮ ਪਿਆਰੇ ਬਣ ਭਗਤੀ ਕਰ ਵਾਸ ਨਾ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੇ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਹ ਪਿਆਰੀ ਨਿਵਨ ਭਗਤ ਕਰੇਈ ਮਾਇਆ ਮੋਜਾ ਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਬਸੀ ਸੋ ਹਾਗਮ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਜੇ ਫਿਰ ਪਾਵੇ ਜੀਓ ਝੂਠੇ ਬਹਿਣ ਚਵੇ ਕਾਮਨ ਆਵੇ ਜੀਓ ਝੂਠਾ ਲਾਵੇ ਕੰਮ ਨਾ ਆਵੇ ਤਾਂ ਫਿਰ ਦੇਖੀ ਨੈਣੀ ਅਵਗੁਣ ਆਰੀ ਕੰਤ ਵਸਾਰੀ ਝੂਠੀ ਵਿਧਣ ਰਹਿਣੀ ਝੂਠਾ ਲਾਵੇ ਕੰਮ ਨਾ ਆਵੇ ਨਾ ਫਿਰ ਦੇਖੀ ਨੈਣੀ ਅਵਗੁਣ ਆਰੀ ਕੰਤ ਵਸਾਰੀ ਝੂਠੀ ਵਿਧਣ ਰਹਿਣੀ ਗੁਰ ਸ਼ਬਦ ਨ ਮਾਨੇ ਪਾਹੀ ਫਾਤੀ ਸਤਨ ਮਹਿਲ ਨ ਪਾਏ ਨਾਨਕੇ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ ਤੁਹਾਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਪਾਵੀ ਪਾਏ ਭਗਤ ਪ੍ਰਵਰਾਤੀ ਪਿਲਰਲਿਆਲਾ ਜੋਵਨ ਬਾਲਾ ਤਿਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸੋਹਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸੱਚ ਮਿਲੇ ਵਡਾਈ ਫਿਰ ਕਰ ਸੋਹੇ ਨਾਰੀ ਤਨ ਆਸਰੀ ਛੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤੇ ਨਾਮ ਧਿਆਈਐ ਜੀਓ ਸਤਿਗੁਰ ਮੇਰੇ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਬਿਕਸੇ ਸਦਾ ਅੰਦਿਨ ਜਾਂ ਆਪ ਸਾਚੇ ਪਾਵੇ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਸੋ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੇ ਜੀਓ ਹੋਂ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਿਨ ਸਮਾਰੀ ਜਾਂ ਨਾਮ ਜਏ ਤਾਂ ਜੀਵਾਂ ਸ੍ਰਵਣੀ ਸੁਣੀ ਤਾਂ ਇਹ ਮੰਤਰ ਤੇ ਮਗਰੋਂ ਅੰਮ੍ਰਿਤ ਪੀਵਾ ਨਜ਼ਰ ਕਰੇ ਤਾਂ ਸਤਿਗੁਰ ਮੇਲੇ ਅੰਦਨ ਵਿਵੇਕ ਬੁੱਧ ਵਿਚਰੇ ਅੰਤਰ ਸਾਚਾ ਨੇ ਹੋ ਪੂਰੇ ਸਤਿਗੁਰੈ ਸਤ ਸੰਗਤ ਮੇਰੇ ਬੜ ਭਾਗ ਤਾਂ ਹਰ ਰਸ ਆਵੇ ਜੀਓ ਅੰਦਿਨ ਰਹੇ ਲਿਵਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਵਰਾਗੀ ਹਲਤ ਪਲਤ ਸੋਭਾ ਜਗੇ ਅੰਤਰ ਰਾਮ ਨਾਮ ਲਿਵਲਾਗੀ ਹਰ ਸੋਚ ਤੂੰ ਹਾਂ ਤੇ ਮੁਕਤਾ ਜੋ ਰੱਬ ਕਰੇ ਸੋ ਪਾਵੇ ਸਤਸੰਗਤ ਮਿਲੇ ਬੜਪਾਗ ਤਾਂ ਹਰ ਰਸਿਆਵੇ ਜੀਓ ਦੂਜੇ ਪਾਏ ਦੁੱਖ ਮਨਮੁਖ ਜਮਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹੋਮੇ ਰੋਇਆ ਮੇਰੀ ਮੇਰੀ ਕਰਤਵ ਆਵੇ ਜੋ ਪ੍ਰਭ ਦੋ ਸੇ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਮੇ ਕੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਦੇਹੋ ਮਲਾਏ ਮੈਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਰ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮਨ ਪਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਪਾਵੇ ਜੀਓ ਧਨਾਸਰੀ ਮਹੱਲਾ ਪੰਜਵਾਂ ਛੰਤ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜੇ ਸੰਘਰ ਗਾਵੀਏ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗਰ ਆਵੀਏ ਜੀਓ ਭਜ ਸਾਧ ਸਾਧੂ ਇੱਕ ਰਾਧੂ ਜਨਮ ਮਰਨ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਘਟੀ ਜਮ ਕੀ ਫਾਸੇ ਪੈ ਪਰ ਬਨਾਠੇ ਛੁੱਟੀ ਕਾਢੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨ ਧਰਿਆ ਧਾਰ ਇੱਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਹਰਤ ਕਰਤਾ ਸੁਖ ਹੈ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਬਿਖੜਾ ਪਲ ਏਕ ਮਹਿ ਤਾਰ ਆਇਆ ਪੂਰਿਹਾ ਸਰਵ ਥਾਈ ਗੁਰ ਗਿਆਨ ਨੇਤਰੀ ਅੰਜਨੋ ਮੋਹ ਨਿਰਗੁਣ ਨੀਚ ਨਾਨ ਪ੍ਰਭ ਅਗਮ ਅਪਾਰਿਆ ਜੀਓ ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਣ ਹਾਰਿਆ ਜੀ ਜਨ ਸਭ ਬਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਓ ਨਿਤ ਜਪੇ ਤੇਰਾ ਦਾਸ ਪੁਰਖ ਅਤੋਲੀ ਜੀਓ ਸੰਤ ਰਸਨ ਬੂਠਾ ਆਪ ਤੂਠਾ ਰਸੇ ਸਹੀ ਮਾਤਿਆ ਗੁਰਚਰਨ ਲਾਗੇ ਮਹਾਂ ਪਾਗੇ ਸਦਾ ਅੰਦਿਨ ਜਾਗਿਆ ਸਦਾ ਸਦਾ ਸਿਮਰਤੈ ਸਵਾਮੀ ਸਾਧ ਸਾ ਸੁਗੁਣ ਬੋਲਹੀ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ओंकार सतगुर प्रसाद सनक सनंद महेश समाना से सनाग तेरो मर्म न जाना संत संगत मन हृदय बसाई रहो हनुमान सरगढ़ समाना सरपत नरपत नहीं कुण जाना चार वेद और सिमत पुराना कमला पत कमला नहीं जाना कह कबीर सो पर मैं नाही पगल ग्राम रहे सर नाही दिन ते पहर पहर ते करिया अब कटे तन चीजे काल हेरी फिरे बिदिक ज्यो कहो कबन बिदकीजे सोदने आवण लागा मात पिता भाई सुतपंता कहो कहू है काका रहो जब लग युत काया मैं बरते अपा पशु न बूझे लालच करे जीवन पद कारण लोचन पशु न सूझे कहत कबीर सुनो रे प्राणी छोड़ो मन के परना केवल राम जपो रे प्राणी परो एक की सरना जो जन पाव भक्त के जाने ताको चर्ज काहो ज्यो जल जल मैं पीसन एक से तो टुर बिन जलाहो हर के लोगा मैं तो मत का पोरा जो तन काशी तजे कबीरा रहम ये कहान होरा रहो कह कबीर सुनो रे लोई परम न फूलो कोई काया काशी का ऊपर मगर राम हृदय जो होई इंद्र लोक सब लोग जैबो ते तब कर बोहर एबो क्या मांगो कि थिर नाही राम नाम रख मन मन माही रहो शोभा राज पिहे बड़ियाई अंदन काहू संग साई पुत्र कतर लक्ष्मी माया एंते कहो कवने सुख पाया कह कवितावर नहीं कामा हमरे मंत्र राम को नामा राम सिमर राम सिमर राम सिमर पाई राम नाम सिमर में भूडते अदखाई रहो बनता सुत दे ग्रह संपत सुखदाई इनमें कुछ नाही तेरो काल अबध आई रहो अजामल गण घर का पथ क्रम ही ने तो उतर पार परे राम नाम लीने सुकर कुकर जोन प्रमे तो लाजन आई राम नाम छाड़ अमृत काहे बिखाई तज परम करम विद नखेद राम नाम लेही गुर प्रसाद जन कबीर राम कर सानेही तनासी बाणी भगत नाम देव जी की इको ओंकार सतगुर प्रसाद गहरी करके नीम खुदाई ऊपर मंडप छाए मार कंडे तो को दिखाई जिन तन मूंड मंडाए हमरो करता राम सुनई काहे रे दे गर्व करत हो बिन सजाए तूठी दे ही रहो मेरी मेरी कैरो करते दुर्जोधन से पाई बारह जो वंशत्र चले सो देही गिद्ध न खाई सर्वसोइन की लंका होती रावण से अदकाई कहां ब्यो दर बांधे हाथी खिर मैं पए पर आई दुर्बासा से करत ठकौरी जादव एवल पाए कृपा करी जन अपने ऊपर नाम देव हर गुण गाए दस बैरा गण मोह बस कीनी पंचों का मिटनावो सत्तर दोए परे अमृत सर बिको हर कडाबो पाछे पौर्ण आवण पावो अमृत बाणी कटते उचरो अमृत को सातन को समझावो रहो बजर कुठार मुंह है छीना कर मेहनत लग पाओ संतन के हम उल्टे से पंतन के तट पाओ एहे संसार तभी चूटे जो माया न लपटायो माया नाम गर्भ जो कहता जे दर्शन पायो इतकर भक्त करो से जन तिन पो सगल चुकाइये कहत नाम देव बाहर क्या परम हो जो संयम हर पाइये मार बाढ़ जैसे नीर बालहा बेर बहला कर हला जो कुरंक ने सबात बहला त्यो मेरे मन रामैया तेरा नाम रूड़ो रूप रूड़ो अतरंग रूड़ो मेरे रामैया रहो ज्यो तरनी को इंद्र बहला कुसुम वास जैसे पवरला ज्यो कोकल को अंब बहला त्यो मेरे मन रामैया चकवी को जैसे सूर बहला मान सरोवर हंसला ज्यो तरणी को कंत बहला त्यो मेरे मन रामैया बारिक सो जैसे खीर बहला चातरक मुख जैसे जल तरा मछली को जैसे नीर बहला त्यो मेरे मन रामैया साधक से सगल मन चाहे बिरले काहू डीठला सगन पवड़ तेरो नाम बहला त्यो नामे मन बीठला पहलपुरिये पुंडरक बना ताते हंसा सगले जना कृष्णा ते जानु हरन न चंती नाचना पहलपुर साबरा थोनपुर सब दामरा असगा उसगा हर का बागरा नीचे पिंती मैं सागरा रहो न चंती गोपी जना नये ते बैरे कुना तर्क नाचना पर मीय चा केस बाबे चोनी अये मैये एक आन जियो पिंथी उभर के संसारा परम परम पाए तुम के द्वारा तू कुन रे मैं जी नामा हो जी आला तेने वारना जम कारना पतिन पावन माधो विरद तेरा तनते वह मुंजन ते आयो हर प्रभ मेरा मेरे माथी लागी रे तूर गोविंद चरणन की सुरनर मंजन तिन्हू ते दूर रहो दीन का दयाल माधो गर्भ पर हरी चरण सरन नामा बलते हारी ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਲ ਨਾ ਦਿਆਲ ਤੁਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਿਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਰਵਈਆ ਕਾਰਨੇ ਕਾਰਨ ਕਮਲ ਅਬੋਲ ਰਹੋ ਬਹੁਤ ਜਨ ਬਿਛੜੇ ਥੇ ਮਾਧੋ ਜਨਮ ਤੁਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵ ਮਾਣੇ ਸਤਪੁਰ ਰਾਖਿਓ ਮਨਸੂ ਮੁਦਗਰ ਕਰੋ ਚਰਨ ਹਿਰਦੇ ਧਰੋ ਰਸਨ ਅਮਰਤ ਰਾਮਨ ਪਾਮ ਪਾਖਿਓ ਮੇਰੀ ਪ੍ਰੀਤ ਗੋਬਿੰਦ ਸਿਉ ਨਜਨ ਕਟੇ ਤੋਮੋ ਮੋਲ ਮਹਿੰਗੀ ਲਈ ਜੀ ਸਟੇ ਰਹੋ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ ਭਾਵ ਬਿਨ ਭਗਤ ਨ ਹੋਈ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹੋ ਨਾਮ ਤੇਰੋ ਆਸਰੋ ਨਾਮ ਤੇਰੋ ਓੜਸਾ ਨਾਮ ਤੇਰੋ ਕੇਸਰੋ ਡੇ ਛੁਟਕਾਰੇ ਨਾਮ ਤੇਰਾ ਭੁਲਾ ਨਾਮ ਤੇਰੇ ਚੰਦਰੋ ਕਸ ਜਪੇ ਨਾਮ ਲੈ ਤੁਝੇ ਕਿਉ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੇ ਉੱਤੇ ਲੈ ਮਹਾਂ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਬੇ ਉਜਿਆਰੇ ਪਵਨ ਸਗਲਾਰੇ ਨਾਮ ਤੇਰੇ ਤੰਗਾ ਨਾਮ ਫੂਲ ਮਾਲਾ ਪਾਰ ਉਠਾਰਾ ਸਗਲ ਜੁਠਾਰੇ ਤੇਰੇ ਕੀਆ ਤੁਝੇ ਕਿਆ ਅਰਪੋ ਨਾਮ ਤੇਰਾ ਤੁਸੀਂ ਚਵਰ ਠੁਲਾਰੇ ਦਸ ਅਠਾ ਅੱਠ ਸੱਠ ਜਾਰੇ ਕਾਣੀ ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਭੋਗਤ ਹਾਰੇ ਤਨਾਸੀ ਬਾਣੀ ਭਗਤਾ ਕੀ ਤਰਲੋਚਨ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾ ਭੂਲੀ ਕਾ ਬਾਰੀ ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹੋ ਸੰਕਰਾ ਮਸਤਕ ਬਸਤਾ ਸੁਰਸੀ ਇਸਨਾਨ ਰੇ ਕੁਲਜਨ ਮਦੇ ਮਿਲੂ ਸਾਰੰਗ ਪਾਨ ਰੇ ਕਰਮ ਕਲ ਕੰਟਕ ਮਫੀ ਸਰੀ ਬਿਸ਼ਵ ਕਾ ਦੀਪਕ ਸਵਾਮੀ ਤਾਂ ਚੇਰੇ ਸਵਾਰਤੀ ਪੰਖੀ ਕਾ ਗਰਡ ਤੇਜੇ ਬਾਂਧਵਾ ਕਰਮ ਕਰ ਅਰਨ ਪਿੰਗਲੀ ਰੀ ਅਨਕ ਪਾਤਕ ਹਰਤਾ ਤ੍ਰਿਪਵਨ ਰਾਤੀ ਤੀਰ ਤੀਰ ਭਰਮਤਾ ਲਹੀ ਨਾ ਪਾਰ ਰਹੀ ਕਰਮ ਕਰ ਕਪਾਲ ਮਫੀਟ ਸ੍ਰੀ ਅੰਮ੍ਰਿਤ ਸੀਸ ਤੇ ਲਕਸ਼ਮੀ ਕਲਪਾਤਰ ਲਕਸ਼ਮੀ ਕਲਪਤਰ ਸਿਖਰ ਸੁਨਾਗਰ ਨਦੀ ਥੇ ਨਾਥੰ ਕਰਮ ਕਰ ਖਾਰ ਮਫੀਟ ਸ੍ਰੀ ਦਾਦੀ ਦੇ ਲੰਕਾ ਗੜ ਉਪਾਲੀਏ ਲੜੇ ਰਾਵਣ ਮਨਸਿਲ ਬਿਸਲ ਆਣ ਤੋ ਫੀਲੇ ਹਰੀ ਕਰਮ ਕਰ ਛੋਟੀ ਮਫੀਟ ਸ੍ਰੀ ਪੂਰਬ ਲੋ ਕ੍ਰਿਤ ਕਰਮ ਨਾ ਮਿਟੇਰੀ ਕਰ ਗਿਹ ਨ ਤਾਂ ਚੇ ਮੋ ਜਾ ਪੀਲੇ ਰਾਮ ਜੇ ਨਾਮੰ ਬਦਤ ਲੋਚਰ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਸ ਆਰਤੀ ਵਾਰਨਾ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹੋ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਬਖਾਨੇ ਮਦਨ ਮੂਰਤ ਪੈਤਾਰ ਗੋਵਿੰਦੇ ਸੈਨ ਭਜੇ ਭਜ ਪਰਮਾਨੰਦੇ ਪੀਪਾ ਖਾਇਓ ਦੇਵਾ ਖਵਾਇਓ ਦੇਵਲ ਖਾਇਓ ਜੰਗਮ ਜਾਤੀ ਖਾਇਓ ਧੂਪ ਦੀਪ ਨੇ ਬੇਦਾ ਖਾਇਓ ਪੂਜੋ ਪਾਤੀ ਕਾਇਆ ਵੋ ਖੰਡ ਕੋਚ ਤੇ ਨਵਨਤ ਪਾਈ ਨਾ ਕੁਛ ਆਈ ਵੋ ਨਾ ਕੁਛ ਜਾਈ ਕੋ ਰਾਮ ਕੀ ਦੁਹਾਈ ਰਹੋ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣ ਮੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਤੰਨਾ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਢ ਸੋ ਆਰਤਾ ਰਹੋ ਦਾਲ ਸੀਧਾ ਮਾਗੋ ਕੀਓ ਅਬਰਾ ਖੁਸ਼ੀ ਕਰੇ ਨਿਤ ਜੀਓ ਪਨੀਆ ਛਾਦਨ ਨੀਕਾ ਅਨਾਜ ਮਗੋ ਸਤ ਸੀਕਾ ਕੋ ਭੈਸ ਮਾਗੋ ਲਾਵੇਰੀ ਕਤਾਜਨ ਤੁਰੀ ਚੰਗੇਰੀ ਕਰਕੀ ਕੀਹਨ ਚੰਗੀ ਜਨ ਤੰਨਾ ਲੇਵੇ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨ ਕੇ ਕਿਲਪਿਕ ਦੁੱਖ ਉਤਰੇ ਗੁਰਨਾਮ ਦੀ ਓਰ ਨਲਾਥਾ ਮੇਰੇ ਮਨ ਭਜ ਰਾਮ ਨਾਮ ਸਵੇ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੇ ਜੀਵਨ ਬਿੜਤਾ ਰਹੋ ਬਿਨ ਗੁਰ ਨੂੜ ਪਏ ਹੈ ਮਨ ਮੁਕਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਹੂੰ ਤਿਨ ਸਨ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਭ ਦੇ ਜਨਮ ਸਨਾਥਾ ਮੋਕੋ ਪੀਜੇ ਦਾਸ ਦਾਸ ਦਾਸ

ਹਰ ਹਰ ਸਾਧ ਮੇ ਦੋ ਜਨ ਨੀਕੇ, ਹਰ ਸਾਧੂ ਸਨ ਹਮ ਰਾਖਾ, ਹਰ ਅੰਗੀਕਾਰ ਕਰੋ ਪ੍ਰਭ ਸਾਮੀ, ਹਮ ਪਰੇ ਭਾਗ ਤੁਮ ਪਾਖਾ, ਜੇ ਬਾ ਕਿਆ ਗੁਣ ਆਖ ਵਖਾਣੇ, ਤੁਮ ਵੱਡ ਅਗੰਮ ਵੱਡ ਪੁਰਖਾ, ਜੇ ਨਾਨਕ ਹਰ ਕਿਰਪਾ ਧਾਰੀ, ਪਖਾਣ ਡੁਬਤ ਹਰ ਰਾਖਾ। ਜੈ ਸ੍ਰੀ ਮਹੱਲਾ ਚੌਥਾ। ਹਾਂ ਬਾਰਕ ਕਛੂ ਨਾ ਜਾਣੇ, ਗਤ ਮਿਤ ਤੇਰੇ ਮੁਗਧ ਅਗਿਆਨਾ, ਹਰ ਕਿਰਪਾ ਧਾਰ ਦੀਜੇ ਮਤ ਉਤਮ ਕਰ ਲਈਜੇ, ਮੁਗਧ ਸਿਆਣਾ ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਿਲਿਓ ਪ੍ਰਸਾਦ ਸੰਗ ਕਪਟ ਖੁਲਾਨਾ, ਰਹੋ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ, ਮੇਰੇ ਪ੍ਰੀਤਮ ਰਾਮ ਪੁਰਾਣਾ, ਬਿਨ ਨਾਮੇ ਮਰ ਜਾਈਏ ਮੇਰੇ ਠਾਕੁਰ ਜੀ ਅਮਰੀ ਅਮਲ ਲੁਭਾਨਾ, ਜਿਨ ਮਨ ਪ੍ਰੀਤ ਲਗੀ ਹਰ ਕੇਰੀ, ਤਿਨ ਤੁਰ ਭਾਗ ਪੁਰਾਣਾ, ਤਿਨ ਹਮ ਚਰਨ ਸਰੇਵੈ ਕਿਨ ਕਿਨ ਜਿਨ ਹਰ ਮੀਠ ਲਗਾਨਾ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਿਨ ਬਿਛੜਿਆ ਚਰੀ ਮਿਲਾਨਾ, ਧਨ ਧਨ ਸਤਿਗੁਰ ਜਿਨ ਨਾਮ ਦੜਾਇਆ, ਜਿਨ ਨਾਨਕ ਦਿਸ ਕਰਵਾਨਾ। ਜੈ ਸ੍ਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸ ਰਸ ਫਲ ਲਾਗਵਾ, ਮਾਇਆ ਭਿਅੰਗ ਕ੍ਰਸਿਓ ਹੈ ਪ੍ਰਾਣੀ, ਗੁਰ ਪਚਨੀ ਵਿਸਵਰ ਕਾਢਵਾ, ਮੇਰਾ ਮਨ ਰਾਮ ਨਾਮ ਰਸ ਲਾਗਵਾ, ਹਰ ਕੀਏ ਪਵਿੱਤ ਪਵਿੱਤਰ ਮਿਲ ਸਤਿਗੁਰ, ਹਰ ਗਾਮੇ ਹਰ ਰਸ ਚਾਖਵਾ, ਰਹੋ ਤਨ ਤਨ ਬੜ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ, ਲਿਵ ਨਮਨ ਲਾਗਵਾ, ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹੈ, ਨਿਰਮਲ ਨਿਰਮਲ ਗੁਣ ਗਾਏਬਾ, ਤਿਨਕੇ ਭਾਗ ਕਿਨ ਧੁਰ ਪਾਏ, ਜਿਨ ਸਤਿਗੁਰ ਦਸ ਨ ਪਾਏ ਬਾ, ਤੇ ਦੂਜੇ ਪਾਏ ਪਵੈ ਗਰਭ ਜੋਨੀ, ਸਭ ਬਿਰਥਾ ਜਨਮ ਤਿਨ ਜਾਏ ਬਾ, ਹਰ ਦੇਹੋ ਬਿਮਲ ਮਤ ਗੁਰਸਾਧ ਭਗ ਸੇਵੋ, ਹਰ ਹਰ ਮੀਟ ਲਗਾਏ ਬਾ, ਜਨ ਨਾਨਕ ਰੀਂਦ ਭਗਤ ਮਾਂਗੇ, ਹਰ ਹੋਏ ਦਿਆਲ ਤੋ ਵਾਏ ਬਾ। ਜੈ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੇ ਨਾਮ ਨ ਬਸਿਓ, ਤਿਨ ਮਾਤ ਕੀਜੇ ਹਰ ਵਾਂਝਾ, ਤਿਨ ਸੁੰਜੀ ਦੇਹ ਫਿਰ ਬਿਨ ਨਾਵੇ, ਉਹ ਖਾਏ ਖਪ ਮੇ ਕਰਾਂ ਜਾ, ਮੇਰੇ ਮਨ ਜਪ ਰਾਮ ਨਾਮ ਹਰ ਮਾਜਾ, ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹੋ, ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਏ, ਸਤਿਗੁਰ ਮਾਜਾ ਹਉ ਬਲਿਹਾਰੀ, ਸਤਿਗੁਰ ਆਪਣੇ ਜਿਨ ਗੁਪਤ ਰਾਮ ਪਰਗਾਜਾ, ਦਰਸ਼ਨ ਸਾਧ ਮਿਲਿਓ ਬੜ ਪਾਗੀ, ਸਭ ਕਿਲ ਵਿਖ ਗਏ ਗਵਾਜਾ, ਸਤਿਗੁਰ ਸਾਹੁ ਪਾਇਆ ਵਡਦਾਣਾ, ਹਰ ਕੀ ਹੈ ਬੋਕੜ ਸਾਂਝਾ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਤਾਰਿਓ ਮਨ ਮਾਂਜਾ, ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝਾ। ਜੈ ਸ੍ਰੀ ਮਹੱਲਾ ਚੌਥਾ। ਸਤਸੰਗਤ ਸਾਧ ਪਾਈ ਬੜ ਪਾਗੀ, ਮਨ ਚਲ ਤੋ ਪਿਓ ਅਰੂੜਾ, ਅਨਤ ਨੂੰ ਬਾਜੇ ਨਿਤ ਬਾਜੇ, ਹਰ ਅੰਮ੍ਰਿਤ ਧਾਰ ਰਸ ਲੀੜਾ, ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਮੇਰੇ ਮਨ ਤਨ ਪ੍ਰੀਤ ਲਗਾਈ, ਸਤਿਗੁਰ ਹਰ ਮਿਲਿਓ ਲਾਏ ਚ ਪੀੜਾ, ਰਾਓ ਸਾਗਤ ਬੰਦ ਪਏ ਹਾ ਮਾਇਆ ਬਿਕ ਸੰਚੇ, ਜਹੇ ਚ ਕੀੜਾ, ਹਰ ਕੇ ਅਰਥ ਕਰਚ ਨ ਸਾਕੇ, ਜਮਕਾਲ ਸਾਏ ਸਰ ਪੀੜਾ, ਜਿਨ ਹਰ ਅਰਥ ਸਰੀਰ ਲਗਾਇਆ, ਗੁਰ ਸਾਧੂ ਗੋ ਸਰਦਾ ਲਾਏ ਬਖਤੂੜਾ, ਹਲਤ ਪਲਤ ਹਰ ਸੋਭਾ ਪਾਵੇ, ਹਰ ਰੰਗ ਲਗਾ ਮਨ ਗੂੜਾ, ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ, ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਅਖਾਣ ਹਰਿਓ ਮਨ ਰੂੜਾ। ਜੈ ਸ੍ਰੀ ਮਹੱਲਾ ਚੌਥਾ। ਘਰ ਦੂਜਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਹਰ ਹਰ ਸਿਮਰੋ ਗਮ ਪਾਰਾ, ਜਿਸ ਸਿਮਰ ਦੁੱਖ ਮਿਟੇ ਹਮਾਰਾ, ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲੀਏ ਸੁਖ ਹੋਈ ਰਾਮ, ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰਤਾਰੇ, ਹਰ ਹਰ ਅਮਿਤ ਬਚਨ ਸੁਣਾਵੋ, ਗੁਰ ਮਿਲੀਏ ਪ੍ਰਗਟ ਹੋਈ ਰਾਮ, ਮਨਸੂਦਨ ਹਰ ਮਾਧੋ ਪ੍ਰਾਣਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ, ਹਰ ਹਰ ਦਿਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ, ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੇ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ। ਜੈ ਸ੍ਰੀ ਮਹੱਲਾ ਚੌਥਾ। ਹਰ ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲੈ ਲਾਹਾ, ਹਰ ਹਰ ਹਰ ਹਰ ਭਗਤ ਦਰਡਾਵੋ, ਹਰ ਹਰ ਨਾਮ ਉਮਾਹਾ ਰਾਮ, ਹਰ ਹਰ ਨਾਮ ਦਿਆਲ ਤਿਆ, ਹਰ ਕੇ ਰੰਗ ਸਦਾ ਗੁਣ ਕਹਾ, ਹਰ ਹਰ ਹਰ ਹਰ ਦਸ ਉਮਰ ਪਾਵੋ, ਮਿਲ ਸਤਸੰਗਤ ਉਮਾਹਾ ਰਾਮ, ਕਹੋ ਸਖੀ ਹਰ ਮੇਲ ਮਲਾਹਾ, ਸੁਣ ਹਰ ਕਥਾ ਨਾਮ ਲੈ ਲਾਹਾ, ਹਰ ਹਰ ਕਿਰਪਾ ਤਾਰ ਗੁਰ ਮੇਲੋ, ਗੁਰ ਮਿਲੀਏ ਹਰ ਉਮਾਹਾ ਰਾਮ, ਹਰ ਕੀਰਤ ਜਿਸ ਗਮ ਥਾ, ਕਿਨ ਕਿਨ ਰਾਮ ਨਾਮ ਗੋਬਾਹਾ, ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ, ਹਰ ਨਾਨਕ ਭਗਤ ਉਮਾਹਾ ਰਾਮ। ਜੈ ਸ੍ਰੀ ਮਹੱਲਾ ਚੌਥਾ। ਰਸ ਰਸ ਰਾਮ ਰਸਾਲ ਸਲਾਹਾ, ਮੰਤਰ ਨਾਮ ਪੀਣਾ ਲੈ ਲਾਹਾ, ਕਿਨ ਕਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਭਗਤ ਉਮਾਹਾ ਰਾਮ, ਹਰ ਹਰ ਗੁਣ ਗੋਬਿੰਦ ਜਪਾਹਾ, ਮੰਤਨ ਜੀਤ ਸ਼ਬਦ ਲੈ ਲਾਹਾ, ਗੁਰਮਤ ਪੰਚ ਦੂਤ ਵਸ ਆਵੇ ਮਨ, ਤਨ ਹਰ ਉਮਾਹਾ ਰਾਮ, ਨਾਮ ਰਤਨ ਹਰ ਨਾਮ ਜਪਾਹਾ, ਹਰ ਗੁਣ ਗਾਏ ਸਦਾ ਲੈ ਲਾਹਾ, ਦੀਨ ਦਿਆਲ ਕਿਰਪਾ ਕਰਮਾ ਦੋ, ਹਰ ਹਰ ਨਾਮ ਉਮਾਹਾ ਰਾਮ, ਜਪ ਜਗਦੀਸ਼ ਜਪੋ ਮਨ ਮਾਹਾ, ਹਰ ਹਰ

जगन्नाथ जगलाहा तन तन बड़े ठाकुर प्रभ मेरे जप नानक भक्त उमाहा राम। जैसी महला चौथा। आपे जोगी जुगत जगाहा आपे निर्भव ताड़ी लाहा आपे ही आप वरते आपे नाम उमाहा राम। आपे दीप लो दीपाहा आपे सतगुर सुंद मताहा आपे मतमा तत् कढ़ाए जप नाम रतन उमाहा राम। सखी मिलो मिल गुण गावाहा गुरमुख नाम जपो हर लाहा हर हर भक्त दड़ी मन पाई हर हर नाम उमाहा राम। आपे बड़दाना या बड़साहा गुरमुख पूंजी नाम बसा हर हर दात करो प्रभ पावे गुण नानक नाम उमाहा राम। जैसे महला चौथा। मिल संसंग संग और रहा पूंजी नाम गुरुमुख बैसा हर हर कृपा तार मधुसूदन मिल सत्संग तो महाराम। हर गण बाणी सन सुनाहा कर कृपा सतगुरु मिलाहा गुण गावे गुण बोले बाणी हर गुण जप महाराम। सब तीर्थ भरत जग पुन तो लाहा हर नाम चौ से पूजा पौजाहा हर हर अतुल तोल अतपारी गुरमत जप महाराम। सब कर्म धर्म हर नाम जपाहा किल बिक मैल पाप तो बाहा दीन दयाल हो जन ऊपर दे नानक नाम उमाहा राम। जय श्री महला पंजवा। कर तीजा एक ओंकार सतगुर प्रसाद। कोई जाने कवन इहा जगमीत ते सोए कृपाल सोई पचे ताकि निर्मल रीत रहो। मात पिता बनता सतबंध अभीष्ट मीत अर पाई पूर्व जन्म के मिले संजोगी अंतो खुन सहाई। मुक्त मालकन मुक्त माल कनक लाल हीरा मन रंजन की माया हाँ हाँ करत बयानी अवधता मैं संतोख न पाया। हस्त रथ अश्व पवन तेज तुणी पूमन चितरांगा संग न चाल्यो इन मैं कछे ऊट सदायो नांगा। हर के संत प्रिय प्रीतम प्रभ के ताके हर हर गाइये नानक की हसो खाके मुख पुजल सत्संकन के पाइये। जय श्री महला पंजमा। करती जा दो पदे एक ओंकार सतगुर प्रसाद। देह संदेशरो कहियो प्रिय कहियो पिसम बई मां बोबित सुनते को सुहागन सहियो रहो। को कहतो सा बाहर बार को कहतो सा मैयो पर न इसे चैन न लिखिए सुहागन साथ बजइयो। सरन वासी कटकट वासी लेप नहीं अर्पयो नानक कहत सनो रे लोका संत रसन को बसइयो। जय श्री महला पंजमा। तीरियो सुन तीरियो प्रभ को रहो जी प्राण मंथन सर पर पे नीरियो पे प्रभ को नीरियो। बेसुमार बेअंत बड़दाता मने घीरियो पेक प्रभ को जो चाहो सोई सोई पावो आसा मनसा पूरियो जप प्रभ को। गुरप्रसाद नानक मन वस्या दुख न कबू चूरियो बुझ प्रभ को। जय श्री महला पंजमा। लोड़ींदा साजन मेरा कर कर मंगल गावो नीके कर कर तसे बसेरा रहो। सुख राधन दुख राधन बिसर काहू बेरा नाम जप कोट सूस यारा बिनते परमा देरा। थान थन अंतर सबनी जाई जो जो सो सो तेरा संसंग पावे जो नानक बौर न होवे फेरा। जय श्री महला पंजमा। कर चौथा दो पदे इको ओंकार सतगुर प्रसाद। आमै सुख पायो गुर आ गया तजी सियानब चिंत बसारी अहम छोड़ है त्या गया रहो। ज्यो देखो तो सगल मोह मोहयो तो सरन पर्यो गुर पाग कर कृपा टैर लायो तो चम छोटी मोरी लाग। तरयो सागर पावक को जो संत पिटे फण पाग जे नानक सब सुखवाए मोरो हर चरनी चित लाग। जय श्री महला पंजवा। मन में सतगुर ध्यान तरा दृढ़ ज्ञान मंत्र हरनामा प्रभ जीओ मेया करा रहाओ। काल जंजाल और महा जंजाला छुटके जमे ठरा आयो दुख हरन सरण करण पत गयो चरण सरा नव रूप हो। नाभ रूपियो सा संग पवनित पार परा अभिव पियो गतियो परमा कौन अजर जरा। जैसी महला पंजमा। जाको पय गोविंद सुहाई सूख सहज आनंद सगल सिंह बाको ब्याध न खाई रहो। दिशा संग दिशा सब संग्रह लेपा न पापे उन्माई एका रंग तत्के बेते सतगुरते बुद्ध पाई। दया मया कृपा ठाकुर की सही संत सुभाई तिन के संग नानक स्तरिये जिन रस रस हर गुण गाई। जय श्री महला पंजवा। गोविंद जीवन प्राण तन रूप ज्ञान मोह मगन मह प्राणी अंधहारे मैं दीप रहो। सफल दर्शन तुमरा प्रप्रीतम चरण कमल आनूप अनेक बार करो तय बंधन मन चर आयो रूप हार परे तुम्हारे प्रभ द्वारे दृढ़ कर गई तुम्हारी लूक। काट लियो नानक अपने कोस संसार पाक के कूप। जय श्री महला पंजमा। कोई जन हर स्यों देवे जोर चरण गहो पको सुबरसना दीजे प्राण कोर रो। मंत निर्मल कृत के आरो
ਹਰ ਸਿੰਚੇ ਸੁਧਾ ਸੰਜੋਰ ਆ ਰਸਮੈ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਜੋਰ ਆਇਓ ਸਰਨ ਦੀ ਤੂੰ ਪੰਜਨ ਜਿਤਵੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਬੇਹੋ ਕਿਰਪਾ ਸਿੱਧ ਕਰਨਾ ਪ੍ਰਭ ਤਾਰੋ ਹਰ ਪ੍ਰੇਮ ਭਗਤ ਕੋ ਦੇਹੋ ਰਹੋ ਅਨੇਕ ਸੂਖ ਚੌਕੀ ਨੇ ਚਾਤੰਦ ਪੂਰਨ ਪੇਖ ਤੇ ਹੋ ਆਨ ਪਾਵਨਾ ਜੀਵ ਤਮੀਨਾ ਮਿਲਜਨ ਵਰਨਾ ਤੇ ਹੋ ਹਮ ਅਨਾਥ ਸਰਨੀ ਆਪਣੀ ਕਿਰਪਾ ਕਰੇ ਹੋ ਚਰਨ ਕੋ ਨਾਨਕ ਰਾਧੇ ਤਿਸਵਨ ਆਨ ਕੇਹ ਜੈ ਸ੍ਰੀ ਮਹੱਲਾ ਪੰਜਵਾਂ ਮੰਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਦੁ ਸਤਸੰਗ ਭੇਟੇ ਪੂਰਨ ਪੁਰਖ ਸੁਜਾਨ ਰਹੋ ਪ੍ਰੇਮ ਠਗਾਰੀ ਜਿਨ ਕੋ ਪਾਈ ਤਿੰਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਖਬਣ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਦਣ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨਕ ਜਨ ਭਰਮ ਸਰਨੀ ਉਧਰ ਦੇ ਅੰਧਕੂਪ ਤੇ ਲਾਵੋ ਆਪਣੀ ਚਰਨੀ ਰਹੋ ਗਿਆਨ ਤੇ ਅਨਕ ਚ ਕਰਮ ਨਾ ਜਾਣ ਨਾਹਿਨ ਨਿਰਮਲ ਕਰਨੀ ਸਾਧ ਸੰਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ ਸੁਖ ਸੰਪਤ ਮਾਇਆ ਰਸਮੀਠੇ ਇਹਨੇ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵ ਥਰ ਨਾਮ ਰੰਗ ਅਭਰਣੀ ਜੈ ਸ੍ਰੀ ਮਹੱਲਾ ਪੰਜਵਾਂ ਹਰਜਨ ਸਿਮਰੋ ਰਿਦੇ ਰਾਮ ਹਰਜਨ ਕੋ ਅਪਦਾ ਨਿਕਟਣਾ ਆਵੇ ਪੂਰਨ ਦਾਸ ਕੋ ਕਾਮ ਰਹੋ ਕੋਟ ਬਿਗਨ ਬਿਨਸੈ ਹਰ ਸੇਵਾ ਨੈਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪਾਉ ਕਿਛ ਨਾ ਭਗਵੰਤ ਭਗਤ ਕੋ ਪਾਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਮ ਚੁਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੇ ਗੋ ਨਾਨਕ ਸੁਖ ਸਮੂਹ ਬਿਸਰਾਮ ਜੈ ਸ੍ਰੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਿਓ ਮਨ ਮਾਇਆ ਔਰ ਜਾਇਓ ਜਿਉ ਜਿਉ ਕਰਮ ਕੀ ਉਹ ਲਾਲਚ ਲਗ ਤਹਿਤ ਨੇ ਬੰਧ ਹਾਇਓ ਰਹੋ ਸਮਝ ਨਾ ਪ੍ਰੀ ਵਿਖੇ ਰਸ ਰਚਿਓ ਜਸ ਸਰ ਕੋ ਵਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਕੋ ਜਿਨ ਕੋ ਤਾਇਓ ਰਤਨ ਨਾਮ ਘਟੀਕੇ ਪੀਤਰਤਾ ਕੋ ਗਿਆਨ ਨਾ ਪਾਇਓ ਜੇ ਨਾਨਕ ਭਗਵੰਤ ਭਜਨ ਬਿਨ ਫਿਰਤਾ ਜਨਮ ਗਵਾਇਓ ਜੈ ਸ੍ਰੀ ਮਹੱਲਾ ਨੌਵਾਂ ਹਰਜੂ ਰਾਖ ਡਿਓ ਪਤ ਮੇਰੀ ਜਮ ਕੋ ਤਰਾਸ ਪਿਓ ਔਰ ਅੰਤਰ ਸਰਨ ਗਈ ਕਿਰਪਾ ਨਿਧ ਤੇਰੀ ਰਹੋ ਮਹਾਂਪਤਿਤ ਮੁਗਧ ਲੋਭੀ ਪੁਨ ਕਰਤ ਪਾਪ ਅਬਹਰਾ ਪੈ ਮਰ ਕੋ ਬਿਸਤ ਨਾਹਿਨ ਤੈ ਚਿੰਤਾ ਥਨਜਾਰਾ ਕੀਓ ਪਾਪ ਮੁਕਤ ਕੇ ਕਾਰਨ ਦੈ ਦਿਸ ਕੋ ਉਠਤਾਇਆ ਕਠਹੀ ਪੀਤਰ ਬਸੇ ਨਿਰੰਜਨ ਤਾਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਨ ਕੁਛ ਜਪ ਤਪ ਕੌਣ ਕਰਮ ਅਪ ਕੀਜੇ ਨਾਨਕ ਹਾਰ ਪਰਿਓ ਸਰਨਾਗਤ ਭੈ ਦਾਨ ਪ੍ਰਭ ਦੀਜੇ ਜੈ ਸ੍ਰੀ ਮਹੱਲਾ ਨੌਵਾਂ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹੋ ਜਾ ਕੋ ਜੋਗੀ ਕੁਝ ਥਾਰੇ ਪਾਏ ਨਹੀਂ ਤਹਿ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਹੂ ਨਾ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਮਾਰਾ ਜੈ ਸ੍ਰੀ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਦਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖਜੰਤੀ ਆ ਤਿਸ ਦਸ ਪਿਆਰੇ ਸਰ ਧਰੀ ਉਤਾਰ ਇੱਕ ਪੂਰੀ ਦਰਸ਼ਨ ਦੀਜੇ ਨੈਣ ਹਮਾਰੇ ਪਿਆਰ ਰੰਗ ਰੰਗਾਰੇ ਚੱਲੇ ਬਿਖੀਨਾ ਤਰੀਜੇ ਪ੍ਰਭ ਸੋ ਮਨ ਜਿਦਿਆਂ ਜੋ ਜਲ ਮੀਨਾ ਚਾਤਰ ਜਿਵੇਂ ਤਸੰਤੀ ਆ ਜੇ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬਜੰਤੀ ਆ ਯਾਰ ਵੇ ਪ੍ਰਿਆ ਹੱਬੇ ਸਖੀਆਂ ਮੁਕੇ ਨਾ ਜੇਹੀਆਂ ਯਾਰ ਵੇ ਹਿੱਕ ਤੂੰ ਹਿੱਕ ਚਾੜੇ ਹੋਂ ਕਿਸੇ ਚ ਤੇਰੀਆਂ ਹਿੱਕ ਤੂੰ ਹਿੱਕ ਚਾੜੇ ਅਨਕ ਪਿਆਰੇ ਕਰਦੇ ਭੋਗ ਪਿਲਾਸਾ ਤਿਨਾਂ ਦੇ ਇੱਕ ਮਨ ਚੋ ਉਠੰਦਾ ਹੋਂ ਕਦ ਪਾਈ ਗੁਣਤਾਸਾ ਜਿਨੀ ਮੈਂਡਾ ਲੈ ਲਰਜਾਇਆ ਹੋਂ ਤੇ ਸਿਆਗੇ ਮਨ ਡੇਹੀਆ ਨਾਨਕ ਹੈ ਸੁਣ ਬਿਨੋ ਸੁਹਾਗਣ ਮੂੰਹ ਦਿਸ ਲਿਖਾ ਪਰ ਕੇਹੀਆ ਯਾਰ ਵੇ ਫਿਰ ਆਪਣਾ ਪਾਣਾ ਤਿਸ ਨੀ ਸੀ ਛੰਦਾ ਯਾਰ ਵੇ ਤਾਂ ਰਾਵਿਆ ਲਾਲਣ ਤੂੰ ਮਾਦਾ ਸੰਦਾ ਲਾਲਣ ਤੇ ਪਾਇਆ ਆਪ ਗਾਇਆ ਚਤਨ ਪਾਕ ਮਥਾਣੇ ਵਾਹਾਂ ਪਕੜ ਠਾਕਰ ਸਿਉਕੀ ਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਨਾਲ ਬਣਾਇਆ ਤੇ ਸਭੋ ਕਿ ਸੋ ਹੰਦਾ ਜੇ ਨਾਨਕ ਤਨ ਸੁਹਾਗਣ ਸਾਈ ਜੀ ਸੰਗ ਪਤਾਰ ਬਸੰਦਾ ਯਾਰਵੇ ਨਿਤ ਸੁਖ ਸਹਿੰਦੀ ਸਹਿਮੈ ਪਾਈ ਵਰ ਲੋੜੀਂਦਾ ਆਇਆ ਅਜੀਬ ਅਦਾਈ ਵਾਹਾਂ ਮੰਗਲ ਰਸਤੀਆ ਪਿਰ ਤਿਆਲ ਸਭ ਰੰਗੀਆਂ ਬਟ ਪੱਗ ਪਾਇਆ ਗੁਰਮਲ ਆਇਆ ਸਾਧ ਕੇ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਗੇਂਦੀ ਜਾ ਮੇਰ ਗੁਰ ਭੁਲ ਪਾਈ ਜੈ ਸ੍ਰੀ ਮਹੱਲਾ ਪੰਜਵਾਂ ਕਰ ਦੂਜਾ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ
ਸਲੋਕ ਉੱਚਾ ਗਮ ਪਾਰ ਪ੍ਰਭ ਕਥਨ ਨਜਾਈ ਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ ਛੰਤ ਜਿਉ ਜਾਨਾ ਤਿਉ ਰਾਖਰ ਪ੍ਰਭ ਤੇਰਿਆ ਕਿਤੇ ਅਸੰਖ ਗੁਣ ਮੇਰਿਆ ਅਸੰਖ ਗੁਣ ਖਤੇ ਮੇਰੇ ਤੁਸਦਾ ਪੂਰੀਏ ਮੋਹਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਕੂਰੀਏ ਲੂਕ ਕਰਤ ਵਿਕਾਰ ਪਿਖੜੇ ਪ੍ਰਭ ਨਹਿਰੂ ਤੇ ਨੇਰਿਆ ਬਿਨਵੰਤ ਨਾਨਕ ਦਿਆ ਤਾਰੋ ਕਾੜ ਪਵ ਜਲ ਫੇਰਿਆ ਸਲੋਕ ਨਿਰਤਨਾ ਪਵੇ ਅਸੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਮਿਲੇ ਨਥਾਵੇ ਥੋ ਚੰਤ ਦੂਸਰ ਨਾ ਹੀ ਠਾਉ ਕੇ ਪਾ ਜਾਈਏ ਅੱਠ ਪੈਰ ਕਰ ਜੋੜ ਪ੍ਰਭ ਤੇ ਆਈਏ ਤੇ ਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜਮਾਨ ਮੋਹ ਬੇਕਾਰ ਦੂਜਾ ਸੋ ਲਿਬਲਾਈਏ ਅਰਪ ਮੰਤਨ ਪ੍ਰਭ ਆ ਗਏ ਆਪ ਸਗਲ ਮਿਟਾਈਏ ਬਿਨਵੰਤ ਨਾਨਕ ਧਾਰ ਕਿਰਪਾ ਸਚਨਾਮ ਸਮਾਈਏ ਸਲੋਕ ਰੇ ਮਨ ਤਾ ਕੋ ਤੇ ਆਈਏ ਸਭ ਜਾ ਕੇ ਹਾਥ ਰਾਮ ਨਾਮ ਤਨ ਸੰਚੀਏ ਨਾਨਕ ਨਿਭੈ ਸਾਥ ਸੰਤ ਸਾਥੜਿਆ ਪ੍ਰਭ ਇੱਕ ਦੂਸਰ ਨਾ ਹੀ ਕੋਈ ਥਾਨ ਤਨੰਤਰ ਆਪ ਜਲ ਥਲਪੂਰ ਸੋ ਜਲ ਥਲ ਮਈ ਅਲਪੂਰ ਰਿਹਾ ਸਰਵਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਨੀ ਪਛ ਸਰਨ ਸਮਾਨੀ ਸੁਖਾਗਾਮੀ ਤਿਸ ਬਿਨਾ ਅਨੇ ਕੋਏ ਬਿਨਵੰਤ ਨਾਨਕ ਦਿਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਤੇ ਆਏ ਸੁਖ ਸੁਭਾਇਆ ਚੰਤ ਅਮਨ ਛੂਟ ਗਿਆ ਸੰਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਖਾਨਿਆ ਕਹ ਪੁਜਾ ਲੀ ਨੇ ਦਿਆ ਕੀ ਨੇ ਆਪਣੇ ਕਰਮਾ ਨਿਆ ਲੈ ਲੰਕਿਆ ਹਰ ਮਲੈ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਿਆ ਤਾਰੀ ਮੇ ਰਡੀ ਨੇ ਇੱਕ ਪਲੇ ਜੈਥਰੀ ਚੰਤ ਮਹੱਲਾ ਪੰਜਾ ਪਾਥਾਣੂ ਸੰਸਾਰ ਗਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹੇ ਇਮਾਨ ਬੁੱਢੇ ਮਰਨ ਜੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਣਤਾ ਇਹ ਕਰਤ ਬੇ ਆਵੇ ਕੁਝ ਦਿਵਸੇ ਆਏ ਲਿਖੇ ਮਾਏ ਦੁਖ ਧਰਮ ਦੂਤੈ ਡਿਠਿਆ ਪਰ ਮੈਂ ਜੁਨ ਸੰਖ ਮੁੰਡੇ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖੱਟਿਆ ਉਦਮ ਕਰੇ ਨੇਖਰ ਨਾਮ ਨਾ ਗਾਵਹੀ ਪਰਮ ਜੁਨ ਜਨਮੇ ਆਵਹੀ ਪਸ਼ੂ ਪੰਖੀ ਸੈਲ ਤਰਵਰ ਗੰਧ ਕਛੂ ਨਾ ਆਵੇ ਬੀਜ ਬੋਵੈ ਭੋਗ ਭੋਗੇ ਕਿਆ ਆਪਣਾ ਪਾਵੇ ਰਤਨ ਜਨਮ ਹਾਰੰਤ ਜੂਏ ਪ੍ਰਭ ਆਪਣਾ ਪਾਵੇ ਬਿਨਵੰਤ ਨਾਨਕ ਪਰਮ ਫਰਮਾਏ ਖਨ ਤਿਕ ਨਾ ਪਾਵੀ ਜੋਵਨ ਗਿਆ ਬਤੀਤ ਬਨ ਬੈਠਿਆ ਕਰਕਮ ਪੈ ਡੀਠਿਆ ਨੈ ਨੈਣ ਦੀ ਸੇ ਬਿਨ ਭਜਨ ਈ ਸੇ ਛੋਟ ਮਾਇਆ ਚਾਲਿਆ ਕਿਹਾ ਨਾ ਮਾਨੈ ਸਿਰਥਾਕ ਚਿੰਦ ਮੰਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਿਖ ਮਨ ਮਾ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨਾ ਝੂਠਿਆ ਚਰਨ ਕਮਲ ਸਰਾ ਨਾਏ ਨਾਨਕੇ ਆਇਆ ਦੁੱਤਰ ਪੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਦਰ ਕਰ ਅੰਗ ਪ੍ਰਭ ਜੀ ਤਾਰਿਆ ਹਰਮਾਨ ਦੀਏ ਨਾਮ ਦੀਏ ਅਵਰ ਕੁਛ ਨਾ ਵਿਚਾਰਿਆ ਗੁਣ ਦਾਨ ਅਪਾਰ ਠਾਕਰ ਮਨ ਰੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਨਾਮ ਭੋਜਨ ਖਾਇਆ ਗੁਣ ਦਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਨਾਮ ਭੋਜਨ ਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ

ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ।

ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਟਲ ਗੁਰੂ ਸੇਵੀਐ ਐਨ ਸੁਚਿਆ ਜਿਤੁ ਆਏ।

ਅਗਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰੱਥ ਉੱਚਾ ਅਗਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰੱਥ ਸ਼ੰਤ ਜੋ ਜਨ ਤੋਂ ਰਾਖ ਹਰ ਪ੍ਰਭ ਤੇਰਿਆ ਕਿਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਹਿਤ ਪ੍ਰਸ ਸਦ ਭੂਲੀਐ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਕੂਲੀਐ ਲੋਕ ਕਰਦ ਵਿਕਾਰ ਵਿਖੜੇ ਪ੍ਰਭ ਨਿਰਭੂਤ ਨੇਰਿਆ ਲੋਕ ਕਰਦ ਵਿਕਾਰ ਵਿਖੜੇ ਪ੍ਰਭ ਨਿਰਭੂਤ ਨੇਰਿਆ ਬਿਨ ਮਤ ਨਾਨਕ ਦਇਆ ਧਾਰੋ ਕਾਟ ਭੌਜਲ ਫੇਰਿਆ ਲੋਕ ਕਰਦ ਵਿਕਾਰ ਵਿਖੜੇ ਪ੍ਰਭ ਨਿਰਭੂਤ ਨੇਰਿਆ ਬਿਨ ਮਤ ਨਾਨਕ ਦਇਆ ਧਾਰੋ ਕਾਟ ਭੌਜਲ ਫੇਰਿਆ ਜੈ ਸ੍ਰੀ ਮਹਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ ਪੇਖਣ ਸੁਨ ਸੁਨਾਵਨੋ ਮਨ ਮੈਂ ਦਿਲੀਏ ਸਾਚ ਪੂਰ ਰਹੋ ਸਰੋਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਇੱਕ ਨਿਰੰਜਨ ਗਾਈਐ ਸਭ ਅੰਤਰ ਸੋਈ

ਸਖਤ ਬਿੰਦ ਕਰ ਨਿਮਿਆ ਅਗਨ ਉਦਨ ਮਜਾਰ ਉਰਦ ਮੁਖ ਕੋ ਚੀਲ ਬਿਕਲ ਨਾਰਕ ਘੋਰ ਗਵਾਰ ਹਰ ਸਿਮਰਤ ਸੂਨਾ ਜਲ ਹੈ ਮਨ ਤਨ ਉਰਤਾਰ ਇਕਨ ਥਾਨ ਹੋ ਜਿਨੇ ਰੱਖਿਆ ਇਸ ਤਿਲਨਾ ਵਿਸਾਰ ਪਰ ਬਿਸਰਤ ਸੁਖ ਕਦੇ ਨਾਹੀ ਜਾਤੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਕੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨੈ ਦੂਰਨ ਹੈ ਹਵ ਰੰਗ ਮਾਨ ਹੈ ਜਿਸ ਸੰਗ ਪੈਸੋ ਲਾਈਏ ਨੇ ਹੋ ਸੋ ਸੋ ਬਿੰਦਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇ ਹੋ ਔੜੀ ਜੀਉ ਪ੍ਰਾਣ ਤਨ ਧਾਨੀਆ ਦੀਨੇ ਰਸ ਭੋਗ ਗ੍ਰਹਿ ਮੰਦਿਰ ਰਸ ਹਸ ਦੀਏ ਰਜ ਪਲੇ ਸੰਜੋਗ ਸੁਸ ਬਾਤਾ ਸਾਜਨ ਸੇਵਕ ਦੀਏ ਸਭ ਦੇਵਨ ਜੋਗ ਹਰ ਸਿਮਰਤ ਸਨ ਮਨ ਹਰਿਆ ਲਹਿ ਜਾਏ ਬਿਜੋਗ ਸਾਧ ਸੰਗ ਹਰ ਗੁਣ ਰਮੋ ਮਿਣਸੇ ਸਭ ਰੋਗ ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ।

ਵੇਚਣ ਅਪਾਰੰ ਮਨ ਬਲਦ ਸੁਆਦ ਸਹਿ ਕਦਾਚ ਲਹਿ ਸਿਮਰੰਤ ਨਾਨਕ ਤੇ ਜੰਦ ਬਿਸਤਾ ਕਿਉਂ ਹੈ ਮੁੱਚ ਅਡੰਬਰ ਹਬ ਕਿਉ ਮੰਜ ਮੁਹਬ ਤਨੇਹ ਸੋ ਸਾਈ ਜੈ ਬਿਸਰੈ ਨਾਨਕ ਸੋ ਤਨ ਖੇਹ ਪਾਉੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਹਣ ਚੰਦਨ ਸੁਗੰਧ ਲਾਏ ਦੇਸ਼ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਚਨਾਹੇ ਵਿਚੂਰੇ ਸੋ ਪ੍ਰਭ ਚਿਤਨ ਆਵਈ ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਧ ਹੋਏ ਕਿਤ ਬਿਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਕੋ ਜੰਤ ਬੈਰਾਗੀ ਜੈ ਜਿਸੇ ਹੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ ਮਨ ਸਾਈ ਮੁਖ ਉਚਰਾ ਪਤਾ ਹਵੇ ਲੋਹ ਨਾਨਕ ਹਬ ਅਡੰਬਰ ਕੂੜਿਆ ਤੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੁਟੀ ਝੁੰਪੜੀ ਕੀ ਸਭ ਚਿੰਨਾ ਜਾਤ ਨ ਪਤਨ ਆਦਰੋ ਉਦਿਆਨ ਪਮਿਨਾ ਮਿਸਰਨ ਇੱਟ ਤਨ ਰੂਪਹੀਣ ਸਕ ਨਾ ਸਿਨਾ ਰਾਜਾ ਸਿਕ

ਵਿਚਾਰਾ ਜਾਂਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਕਿਸੇ ਪਿਸਵੀ ਨਭ ਕੰਡਣਾ ਹੈ ਬਸੰਤ ਹਰ ਗੋਪਾਲ ਹੈ ਨਾਨਕ ਦੇ ਪ੍ਰਾਣੀ ਉਦਿਆਨ ਪਰਮਣਾ ਹੈ ਕੌਸਕ ਕੋਟ ਸਮਾਸਿਆ ਇਤਨਾ ਆਵਸ ਨਾਓ ਨਾਨਕ ਘੋੜੀ ਨਰਕ ਬੁਰਾਬਰੇ ਉਜੜ ਸੋਈ ਥਾਓ ਪੌੜੀ

ਧਿਆਏ ਹਰ ਜਸ ਨਿਤ ਸੁਣਾ ਸਲੋਕ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਜੀਸਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੇ ਬੁਲੰਦਰੀ ਬੁਝ ਗਈ ਖੰਦਰੋ ਪ੍ਰਭ ਆਪ ਜੀਨੋ ਪਾਈ ਮੇਦਨੀ ਨਾਨਕ ਸੁਰ ਭਵ ਜਾਪ ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ।

ਰੱਬ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕੁਝ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਸਬਦ ਪ੍ਰਭ ਆਪ ਕਰੋ ਪ੍ਰਵਧਾਨ ਆਪ ਹੀ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਚਲ ਤੁਲ ਥੇ ਹੋ ਨਾਨਕ ਮੰਗੇ ਦਾਨ ਕਰ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਨਕ ਜੀ ਨਾ ਜਾਣੋ ਮਨ ਮਾਇਆ ਕੇ ਹੱਥ ਬਿਕਾਨਾਓ ਰਹਾਓ ਤੁਮ ਕਹੀਅਤ ਹੋ ਜਗ ਗੁਰ ਸਵਾਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਇਨ ਪੰਚਰ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜਿਤੇ ਅੰਤਰ ਪਾਰਿਓ ਜਗ ਦੇਖੋ ਸਤ ਦੁਖੀ ਰਾਸੀ ਅਜੋ ਨਾ ਪਸਾਏ ਨੇ ਪੈਸਾ ਕੀ ਗੋਤਮ ਨਾਰ ਉਮਾਪ ਸਵਾਮੀ ਸ਼ੀਸਰਨ ਸਹਿਜ ਪਗਗਾਮੀ ਇਨ ਦੂਸਨ ਕਾਲ

ਆਪ ਤਾਂ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਹਰੇ ਤੁਮਰੇ ਸੁਪ੍ਰਭ ਹਮਰੋ ਮੀਰਾ ਨਾਨਕ ਬਾਰ ਤੁਮ ਮਾਤ ਪਿਤਾ

ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਚੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਾਓ ਜੋ ਮਾਗੇ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹ ਤੇ ਛੂਟੈ ਤਵ ਜਲ ਜਗਤ ਪਰਾਇਣ ਖੋਜਤ ਖੋਜਤ ਤਦ

ਗੁਰ ਕਿਰਪਾ ਤੇ ਹਟਿਓ ਪਰ ਬ੍ਰਹਮ ਪਏ ਦਇਆਲਾ ਸੇਵਕੇ ਬਾਣ ਸਿਰ ਕਾਟਿਓ ਰਹਾਓ ਕਾਲ ਜਲ ਜਮ ਜੋਹੇ ਨ ਸਾਕੈ ਸਚ ਕਾ ਪੰਥਾ ਥਾਟਿਓ ਖਾਦ ਖਰਚ ਕਿਛ ਨਿਖੁਟਤ ਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋਆ ਕਿਨ ਪੀਸਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੇ ਲੋਕ ਸਵਾਇਆ ਟੂਟੀ ਮਹਲਾ ਪੰਜਵਾ ਕਿਰਪਨ ਤਨ ਮਨ ਕਿਲਪਕ ਭਰੇ ਸਾਹ ਸੰਗ ਭਜਨ ਕਰ ਸਵਾਮੀ ਢਾਕਨ ਕੋ ਇਕ ਹਰੇ ਰਹੋ ਅਨਕ ਚਿਦਰ ਬੋਹਤ ਇਹ ਛੁਟਕਤ ਥਾਵਨ ਜਾਹੀ ਕਰੇ ਜਿਸਕਾ ਬੋਹਤ ਆਰਾ ਦੇ ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੇ ਓਏ ਊਹ ਹੀ ਹੈ ਤਰੇ ਜੋਰ ਸਖਤ ਨਾਨ ਕਿਛ ਨਾਹੀ ਪਰ ਰਾਖੋ ਸਰਨ ਪਰੇ ਟੂਡੀ ਮਹਲਾ ਪੰਜਵਾ ਹਰ ਕੇ ਚਰਨ ਕਮਲ ਮਨ ਸਿਆਓ ਕਾਢ ਕੁਠਾਰ

मामित नहीं खालो, प्रेम पक्ष राचे जन नानक, और सिमर दहन पे मालो।

ਗੁੱਡੀ ਮਹੱਲਾ ਪੰਜਵਾ ਮਾਈ ਚਰਨ ਗੁਰਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਓ ਗੁਣ ਗਾਵਤ ਚੁੱਤ ਵਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਹੁ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੂਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਗੁਰਪੂਰਾ ਭੇਟਿਓ ਵਡਭਾਗੀ ਜਾ ਕੋ ਅੰਤ ਨਾ ਪਾਰ ਅਵਾਰਾ ਕਰ ਗਏ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੇ ਹਰ ਸਿਮਰਤ ਬਿਨਸੇ ਸਭ ਦੁੱਖ ਰਾਓ ਕੋਟ ਜਨਮ ਕੇ ਕਿਲ ਬਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ

ਭਈਆਸਾ ਦਰਸ਼ਨ ਭੇਟ ਦੇ ਉੱਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਏ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਕ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਰਧਾਰੇ ਸਿਮਰ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕਿਨੇ ਤਿਨਕਾ ਬੌਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਧ ਜਾਣ ਕੈ ਤਾ ਸਿਰ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ ਕਹਿ ਨਾਨਕਬ ਨਾਏ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੇ ਖਜੂਰ ਕਾਏ ਰੇ ਬਕ ਬਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਤ ਹੋਏ ਕੈ ਵੈਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਕੌਣ ਕੋ ਕਲੰਕ ਰਿਓ ਰਾਮ ਨਾਮ ਲੇਤੀ ਪਦ ਪਵਤ ਭਏ ਰਾਮ ਕਹਿਤੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਇਕਾਸੀ ਬ੍ਰਤ ਰਹੇ ਕਾਏ ਕੋ ਤੀਰਥ ਜਾਈ ਭੰਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤਿ ਰਾਮ ਕਹਿ ਕੋ ਨਾ ਬੈਕੁੰਠ ਗਏ ਤੀਨ ਚੰਦੇ ਖੇਲ ਆਛੇ ਰਾਓ ਕੁੰਭਾਰ ਕੇ ਕਰ ਆਂਡੀ ਆਛੇ ਰਾਜਾ ਕੇ ਕਰ ਸਾਂਡੀ ਗੋ ਬਾਮਨ ਕੇ ਕਰ ਰਾਂਡੀ ਆਛੇ ਰਾਂਡੀ ਸਾਂਡੀ ਗਾਂਡੀ ਹੋ ਬਾਣੀ ਕੇ ਕਰ ਨੀਂਗ ਆਛੇ ਭੈਸ

ਮਾਲੀ ਕੇ ਕਰ ਕੇਲ ਆਛੇ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੇ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੇ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਨ ਜਸ ਉਤਮ ਖੜ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ ਤੇ ਤੀਸ ਧਿਆਇਓ ਨਹੀਂ ਜਾਣਿਓ ਹਰ ਮਹਿਰ ਮਾਮ ਸੂਰ ਨਾਰ ਗਣ ਗੰਧਰਵ ਜਸ ਗਾਵੇ ਸਭ ਗਾਵਤ ਜੇ ਤੋ ਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਜਾਨ ਦਿਵਾਇਓ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਣਾਇਓ ਧਨ ਮਾਇਆ ਸੰਪੇ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਜਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਹਰ ਭੇਟੇ ਸੁਆਮੀ

ਰਹਾਉ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕੁਮਾਵੇ। ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤਤ ਵਿਸਤਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਬੈਰਾੜੀ ਮਹੱਲਾ ਚੌਥਾ, ਜਪ ਮਨ ਰਾਮ ਨਾਮ ਨਿਸਤਾਰਾ। ਕੋਟ ਕੁਟੰਤਰ ਕੇ ਪਾਪ ਸਭ ਖੋਵੇ, ਹਰ ਭਵ ਜਲ ਪਾਰ ਉਤਾਰਾ ਰਹਾਉ। ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰ।

ਹਮ ਸਰ ਮੂਏ ਅਜ਼ਰਾਈਲ ਗ੍ਰਿਫਤੇ ਦਿਲ ਹੇ ਚਿੰਨਾ ਦਾਨੀ ਰਹਾਉ ਜਨ ਪਿਸਰ ਪਦਰ ਬਿਰਾਦਰਾਂ ਤਸ ਨੇਸ ਦਸੰਤਗੀਰ ਆਖ।

ਖਿਆਲੋ ਸਰਮ ਧਰਮ ਦੋਏ ਚੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਾਜੀਆਂ ਬਾਮਣਾ ਕੀ ਗੱਲ ਤੱਕੀ ਅਗਦ ਪੜੈ ਸੈਤਾਨ ਵੇਲਾ ਲੋ

ਆਵੇ ਦੁਰਮਤੀਆ ਜਬ ਆਣੇ ਵੱਲ ਵੰਚ ਕਰ ਝੂਠ ਤਬ ਜਾਣੇ ਜਗ ਜਿੱਤਿਆ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਕਿਨ ਮੈਂ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਾਵ ਸਾ ਵੇਲਾ ਚਿਤ ਨਾ ਆਵੇ ਜਿਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ

ਦਸਤਗੀਰ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਕਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂਜਾ

ਹਰ ਨਾਮ ਸੰਭਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ। ਹੋਇ ਆਪ ਛੁੱਟੇ ਪਰਿਵਾਰ ਸਿਓ, ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ।

ਪੁਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸਿਹਾ ਆਪ ਹਰ ਭਾਈਆਂ

ਭਾਵੇ ਤੇਰੀ ਬੰਦਗੀ। ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ, ਆਪੇ ਬੋਰੰਗੀ ਜੋ ਤਿਸ ਭਾਵੇ ਨਾਨਕਾ। ਸਾਈ ਗੱਲ ਚੰਗੀ ਤਲੰਗ ਮਹੱਲਾ ਨੌਵਾਂ, ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਰਾਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਕ ਕਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹੋ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਤਲ ਮਈਅਲ ਰਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵੰਤ ਨਾਨਕ ਤਾਰੇ ਸੋਏ

ਦੇਸਿਆ ਹਰ ਭੇਟਿਆ ਰਹੁ ਨਿਸੰਗ ਰਹੁ ਮੁੰਦ ਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਪਰੇ ਦੂਚਾਰੀਆਂ ਹਰ ਰਾਖੋ ਅੰਗੀ ਅੰਗ ਪੁਰ ਅੰਮ੍ਰਿਤ ਹਰ ਸਰ ਪੁਰ ਅੰਮ੍ਰਿਤ ਸਰ।

ਇੱਕ ਸਮਾਹੇ ਸਮਾਏ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਕੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਇਸ ਨਾਗਨ ਬੁਝੀ ਕਿਨ ਅੰਤ।

ਢੂੰਡ ਢੁਡਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲੇ ਕੇ ਹਰ ਪਾਈ ਗੁਰੂ ਨਾਨਕ ਟੁੱਟਾ ਮੇਲੇ ਹਰ ਭਾਈ ਸੂਈ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ

ਤੁਮਪਦੀ ਦੀ ਪਾਈ। ਉੱਚੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਕਰ ਜਿਸ ਜਾਏ। ਹਰ ਕੀ ਅਕਤ ਕਥਾ ਸੁਣੋ ਜਨ ਭਾਈ,

ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਓ ਧੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ।

ਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਵਿਹਾਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇਰ ਮਾਣਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤ ਹਰ ਲਿਵਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤਾ ਖਾਏ ਨਿਰ ਖਰਚ ਰਹੇ ਨੁਖੁੱਟੇ ਨਾਹੀ ਪਾਲਤ ਪਾਲਤ ਹਰ ਧਨੇ

ਸੰਚਿਆ ਧਨ ਸੰਚਿਆ ਤਿਨਾ ਕਾ ਇੱਕ ਵਿਕ ਨਾਲ ਨਾ ਜਾਈ। ਹਲਤੇ ਵਿੱਚ ਸਾਖਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ।

ਚਲਾਈ। ਇਸ ਹਰ ਧੰਨੇ ਕਾ ਤੋਟਾ ਕਦੇ ਨਾ ਆਵੇ, ਜਨ ਨਾਨਕ ਗੁਰ ਸੋਜੀ ਪਾਈ। ਸੂਹੀ ਮਹੱਲਾ ਚੌਥਾ।

0: ਮਹੱਲਾ ਚੌਥਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
1: ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸੌਕੋ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸਾਹਿਬ ਮੈਂ ਤੁਝ ਬਿਨੈ ਵਰਨਾ ਕੋਈ ਰਹਾਓ ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੋ ਦਾਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਚੈ ਬੱਕਰੀ ਸਿੰਘ ਇੱਕ ਥੈ ਥਾਏ ਰੱਖੈ ਮਨ ਹਰ ਜਪ ਭਰਮ ਭਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤਾਣ ਸਭ ਪੈਰੀ ਪਾਏ ਸੂਈ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਪ ਸੁਣਾਈਐ ਬੁਰਾ ਭਲਾ ਤੁਧ ਸਭ ਕੁਛ ਸੂਝੈ ਜਿਹਾ ਕੋ ਭਾਵੈ ਤਿਹੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਭਲਾ ਤੁਧ ਸਭ ਕੁਛ ਸੂਝੈ ਤੁਧ ਭਾਵੈ ਤਿਵੈ ਬੁਲਾਵੈ ਰਹਾਉ ਸਮੋ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨ ਭਗਤ ਕਰਾਈ ਜਿਉਂ ਭਾਵੈ ਤਿਉਂ ਇੱਕ ਨਾ ਸਤਿਗੁਰ ਮੇਲ ਸੁਖ ਪਸਿਨ ਦੇਵੈ ਇੱਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲੈ ਜਨ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤਰ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਾਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈਂ ਰੋਗ ਗਾਏ ਰਹਾਉ ਬ੍ਰਹਮਾ ਬਿਸਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀ ਏ ਤਿਸੇ ਨਾ ਚੇਤੈ ਬਪੜੈ ਹਰ ਗੁਰਮੁਖ ਸੋਜੀ ਪਾਈ ਹੋ ਮੈਂ ਰੋਗ ਸਭ ਜਗਤ ਦੇ ਆਪਿਆ ਤੈਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਝੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਰਸਾ ਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਖਸੈ ਗੁਰਮੁਖ ਬ੍ਰਹਮ ਵਿਚਾਰੋ ਸੋਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀ ਉਹ ਸਭ ਕੋ ਤੇਰੇ ਬਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੈ ਬਖਸ਼ ਰਹਾਉ ਸਭ ਜੀਉ ਪਿੰਡ ਦੀਆ ਤੁਦੇ ਆਪੇ ਤੁਦੇ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹ ਤੋਂ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਾਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ ਇੱਕ ਮਨਮੁਖ ਕਰੇ ਸਿਰ ਹੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਭਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਕਿਉਂ ਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹ ਗਇਓ ਕਤ ਹੀ ਤੇ ਆਇਓ ਰਹਾਓ ਜਲ ਤੇ ਉਠੈ ਅਣਕ ਤਰੰਗਾ ਅਣਕ ਭੁੱਖਨ ਕੀਨੇ ਬਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘਟ ਫੁੱਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵੇਕਾਰ ਭਰਮ ਛੂਟੇ ਤੇ ਏਕੰਕਾਰੋ ਬਿਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਤੂੰ ਹੀ ਮਹਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾ ਹੀ ਕੋਏ ਜੋ ਜਨ ਸੇਵੇ ਤਸਪੂਰਨ ਕਾਜ ਦਾ ਆਸ ਆਪਣੇ ਕੀੜਾ ਖੋਲਾ ਅੱਜ ਤੇਰੀ ਸੰਪੂਰਨ ਦਿਆਲਾ ਤੁਝ ਬਿਨ ਕਮਣ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਈਅਲ ਰਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਐ ਸਾਚ ਲੱਗੇ ਤਾਂ ਹੋ ਮੈਂ ਜਾਈਐ ਜਿਸ ਨੂੰ ਲਾਏ ਲੈ ਸੋ ਲਾਗੈ ਗਿਆਨ ਅੰਤਰ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਦ ਭਾਵੈ ਤਾਂ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੁਹੀ ਮੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭ ਪਛਾਨੈ ਮਨ ਹੁਕਮ ਤਜੈ ਬਮਾਨੈ ਪ੍ਰੈ ਸਿਉ ਰਾਤੀ ਰਲੀਏ ਮਨ ਸੁਨ ਸਖੀਏ ਪ੍ਰਭ ਮਿਲਣ ਨਿਸਾਣੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਰੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਨ ਮਨਮੁਖ ਦੁਖ ਪਾਵੈ ਬਿਨੋ ਕਰੀਏ ਜਾਣਾ ਦੂਰ ਪ੍ਰਭ ਨਾਸੀ ਰਿਹਾ ਭਰਪੂਰ ਜਨਾਨ ਗਾਵੈ ਦੇਖ ਦੂਰ ਸੁਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਣ ਕਹਾ ਗੁਣ ਕੰਤ ਪਿਆਰੇ ਸੁਗਰਤ ਰੂਪ ਦਿਆਲ ਮਰਾਰੇ ਰਹਾਉ ਸਤ ਸਿਗਾਰ ਭਉ ਭੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੈ ਧਨ ਸਭ ਸੁਖ ਪਾਵੈ ਜਾ ਫਿਰ ਘਰ ਆਵੈ ਗੁਣ ਕਾਮਣ ਕਰ ਕੰਤ ਰੀਝਾਇਆ ਵਸ ਕਰ ਨੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਭ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਜਿਆਰਾ ਸੇਜ ਵਿਛਾਈ ਸਰਦ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਧਨ ਪਿਰ ਮਿਲ ਸੁਖ ਪਾਇਆ ਸੁਹੀ ਮੱਲਾ ਪੰਜਵਾਂ ਮੁਕਿਓ ਹੀਓ ਮਿਲਣ ਪ੍ਰਤਾਈ ਖੋਜ ਚਰਿਓ ਦੇਖੋ ਪ੍ਰਿਯ ਜਾਈ ਸੁਣਸ ਦੇਸਰੋ ਪ੍ਰੈ ਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਜ਼ਰ ਨਾ ਪਾਈ ਜਨਮਦ ਹੀਰੋ ਧੀਰੈ ਨੇ ਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਛੀ ਧਨਕੰਤਾ ਧਨ ਸੁਤੀ ਪ੍ਰਸਦ ਜੁਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੈ ਜੋ ਫਿਰ ਬਲਵੰਤਾ ਭਾਈ ਨਰਾਸੀ ਬਹੁਤ ਦਿਨ ਲਾਗੇ ਦੇਸ ਸੰਤਰ ਮੈਂ ਸਗਲੇ ਝਾਗੇ ਖਿਣ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੋਏ ਦਿਆਲ ਪ੍ਰਭ ਮਿਲੋ ਹੋ ਸੋ ਭਾਗੈ ਭੈਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਪਿਰ ਹੈ ਘਰ ਹੈ ਪਿਰ ਪਾਇਆ ਸਗਲ ਸਿਗਾਰ ਹੁਣ ਮੁਝ ਹੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾਂ ਤੈ ਪਿਰ ਹੈ ਪਾਈ ਖੋਲਿਓ ਕਪਾਟ ਤਮਨ ਠਹਿਰਾਈ ਰਹਾ ਉਹ ਦੂਜਾ ਸੁਹੀ ਮੱਲਾ ਪੰਜਵਾਂ ਕਾਗੁਣ ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇਦਾ ਤਾਰੇ ਬੈ ਖਰੀਦ ਕਿਆ ਕਰੇ ਵਿੱਚ ਚਤਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਓ ਪ੍ਰਭ ਦਾਤਾ ਮੋਹ ਦੀਨ ਪੈਖਾਰੀ ਤੁਮ ਸਦਾ ਸਦਾ ਪੁਕਾਰੇ ਜੋ ਕੁਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਗਮ ਪਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਿਝਾਵੋ ਬਿਰਧ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨ ਲਈਐ ਮਨ ਤਰਸੈ ਚਰਨਾਰੇ ਪਾਵੋ ਦਾਨ ਧੀਟ ਹੋਏ ਮੰਗੋ ਮੁਖ ਲਾਗੇ ਸੰਤ ਦੇ ਨਾਰੇ ਜਨਾ ਨੂੰ ਕਹੋ ਗੁਰ ਕਿਰਪਾ ਧਾਰੀ ਪ੍ਰਭ ਹਾਸ ਦੇ ਨਿਸਤਾਰੇ ਸੁਹੀ ਮਹੱਲਾ ਪੰਜਵਾਂ ਘਰਤੀ ਜਾਏ ਕਿਉਂ ਕਰ ਸਤਿਗੁਰ ਪ੍ਰਸਾਦ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪੋਤਾ ਜੋ ਪ੍ਰਮਾਨੇ ਤਿਨਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ ਰਹਾ ਭੇਖ ਦਿਖਾਵੇ ਸੱਚ ਨਾ ਕੁਮਾਵੇ ਕਹਿ ਤੋ ਮੈਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨੇ ਪ੍ਰੀਤ ਕਹੇ ਮੁਖ ਰਾਤਾ ਕੌਣ ਅਨੁਪ੍ਰਵਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਾਓ ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੁਝੇ ਨਾ ਇਹ ਨਾ ਮਾਇਆ ਮੋਹੇ ਰੰਗ ਲਪਟਾ ਨਾ ਰਹਾਉ ਲੋਭ ਲਹਿਰ ਕਉ ਬਿਕਸ ਫੂਲ ਬੈਠਾ ਸਾਲ ਜਨਾ ਕਾ ਦਰਸ ਨਾ ਡੀਠਾ ਕਬਹੂ ਨਾ ਸਮਝਿਆ ਗਿਆਨ ਗਵਾਰਾ ਬਹੁਤ ਬਹੁਤ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਭੇਖ ਧੰਦੇ ਛੁੜ ਜਾਏ ਝੂਠੇ ਸਭ ਧੰਦੇ ਰਹਾਉ ਕੌਣ ਨਾਨਕ ਪ੍ਰਭ ਬਖਸ ਕਰੀ ਜੈ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਤੋ ਕਿਛ ਪਾਈਐ ਜੋ ਹੋਈਏ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਣਾ ਰਹਾਉ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕਰ ਨਦਰ ਨਾ ਆਵੈ ਗਲ ਮੈਂ ਪਾਹਣ ਲੈ ਲਟਕਾਵੈ ਪਰਮੇ ਪੂਲਾ ਸਾਕਤ ਫਿਰਤਾ ਨੀਰ ਬਰੋਲਾ ਖੱਪ ਖੱਪ ਮਰਤਾ ਰਹਾਉ ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨਹਿਗਾਰ ਲੂਣ ਹਰਾਮੀ ਪਾਹਣ ਨਾਵ ਨ ਪਾਰ ਗਰਾਮੀ ਗੌਰ ਮਿਲ ਨਾਨਕ ਠਾਕਰ ਜਾਤਾ ਜਲਥਲ ਮਈਲ ਪੂਰਨ ਵਧਾਤਾ ਸੂਹੀ ਮੱਲਾ ਪੰਜਵਾਂ ਲਾਲਣ ਰਾਵਿਆ ਕਵਣ ਕਤੀਰੀ ਸਖੀ ਬਤਾਵੋ ਮੁਹ ਮੁਜਹਿ ਮਤੀਰੀ ਸੁਹੋ ਸੁਹੋ ਸੂਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾ ਮਲੋ ਸੰਗ ਨੈਨ ਪਤੀਰੀ ਜਹਾਂ ਪਠਾਓ ਜਾਉ ਤਤੀਰੀ ਜੈ ਜਪ ਤਪ ਸੰਜਮ ਦਿਓ ਜਤੀ ਰੀ ਇਕ ਨਿਮਕ ਮਲਾਵੋ ਮੋਹ ਪ੍ਰਾਣ ਪਤੀ ਰੀ ਮਾਣ ਤਾਣ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀ ਰੀ ਸੂਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਧਾਰਾ ਤੁਜੀ ਪੇਖ ਪੇਖ ਮਨ ਸਾ ਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੜ ਵਿਸਰੈ ਕਾਹੂ ਬੇਰਾ ਰਹਾ ਵੈ ਫਰੀਦ ਹਉ ਦਾਸਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹੇਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸੈ ਤਨ ਨਾਲੇ ਹੋ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਉੱਚ ਦੁਆਰੇ ਤਾਂ ਮੈਂ ਪਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋ ਡੀਠੀ ਰਹਾਉ ਤੈ ਗੀਤ ਨਾਗ ਖਾਰੇ ਸੰਗਾ ਊਹ ਸੰਤ ਕਰੈ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਏ ਗੁਰ ਕੀ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਾਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਮੋਹ ਜੋ ਹਮ ਕਹੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸਭ ਸੁਣ ਤੋ ਸੁਖ ਸਾਰੇ ਜਾ ਕੀ ਟਹਿਰ ਜਮਦੂਤ ਬਿਦਾਰੇ ਜਾ ਕੀ ਧੀਰਕ ਏ ਮਨ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੈ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਨਿਹਾਰੇ ਸੂਹੀ ਮਹੱਲਾ ਪੰਜਵਾਂ ਰਹਿਣ ਨ ਪਾਵੈ ਸੁਰਨਰ ਦੇਵਾ ਉਠ ਸੁਧਾਰੇ ਕਰਮੰਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਦਸ਼ਾਹ ਸਾ ਵਪਾਰੀ ਮਰਨਾ ਜੋ ਦਿਸ ਸੋ ਕਲ ਖਰਨਾ ਕੂੜੇ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੱਲਾ ਪੰਜਵਾਂ ਘੱਟ ਘੱਟ ਅੰਤਰ ਤੁਮੈਂ ਬਿਸਾਰੇ ਸਗ ਸਮਗਰੀ ਸੂਤ ਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਤੁਮ ਹੀ ਪੇਖ ਪੇਖ ਮਨ ਵਿਖਸਾਰੇ ਰਹਾਉ ਆਨਕ ਜੋਨ ਭਰਮ ਭਰਮ ਭਰਮ ਹਾਰੇ ਓਟ ਗਹੀ ਅਵਸਾਧ ਸੰਗਾਰੇ ਅਗਾਮਾ ਗੋਚਰ ਲਖ ਲਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾ ਕੋ ਬਿਨਸ ਦੁਬਾਰ ਨਾ ਕਾਈ ਇਹੋ ਸੁਪਨਾ ਸੇਵਤ ਸੋਵਤ ਨਹੀਂ ਜਾਣੈ ਅਚੇਤ ਵਸਤਾ ਮੈਂ ਲਪਟਾਨੈ ਰਹਾਉ ਮਹਾਂ ਮੋਹ ਮੋਹਿਓ ਗਵਾਰਾ ਪੇਖਤ ਪੇਖਤ ਉਠ ਸੁਧਾਰਾ ਉੱਚ ਤੇ ਉੱਚ ਤਾਕਾ ਲਪਟਾਨੈ ਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਅਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭੇ ਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰਤਾ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ सो हर मेरा अंतरजामी भक्त जना के संग स्वामी रहाउ सुन सरमत नाम त्यावा अठ पैर तेरे गुण गावा पेख पेख लीला मन आनंदा गुण अपार परमानंदा जा कै सिमरन कछ भौ न व्यापै सदा सदा नानक हर जापै सूही महला पंजमा गुर कै बचन हृदय ध्यान धारी रसना जाप जप वनवारी सफल मूर्त दर्शन बलिहारी चरण कमल मन प्राण आधारी रहाउ साध संग जन मरण निवारी अमृत कथा सुन करन आधारी काम क्रोध लोभ मोह तजारी दृढ़ नाम दान इस नान सुचारी कौ नानक एहो तत् बिचारी राम नाम जप पार उतारी सूही महला पंजमा लोभ मोह मगन अपराधी करण हार की सेवना साधी पथत पावन प्रभ नाम तुम्हारे राख लियो मोहि निर्गुण हारे रहाओ तू दाता प्रभ अंतर जमी काची देह मानुख अब मनी स्वाद बाद ईरख मद माया इन संग लाग रतन जन्म गवाया दुख भंजन जग जीवन हर राया सगल त्याग नानक सरणाया सूही महला पंजम वेखत चाखत कहियत अंधा सुनियत सुनिए नाही निकट वस्त को जाने दूरे पापी पाप कमाही जोखिश कर जित छूटे प्राणी हर हर नाम जप अमृत बाणी रहाओ कोर महल सदा रंग राता संगत मारे कछु न जाता रखै ओचार माटी का भांडा अत कुचील मिले जम डांडा काम क्रोध लोभ मोह बाधा महा करत मह निकरत जाता नानकी अरदास सुनिजै डूबत पाहण प्रभ मेरे लीजै सुही महला पंजमा जीवत मरे बूझे प्रभ होए तिस्जन कर्म प्राप्त होए संसा जन यों दोतर तरिय मिल साधु हर नाम उचरिय रहाओ एक बिना दूजा नहीं जानना है कट कट है अंतर बार ब्रह्म पहचानना है जो कुछ करे सोई पल मानना है आद अंत की कीमत जानना है कौ नानक तिस जन बलिहारी जाके हृदय वसै मरारी तुही मल्ला पंजमा गुर परमेसर करण हा सर्व श्रेष्ठ को दे आधार गुर के चरण कमल मन त्याए दुख दर्द इस तन ते जाए रहाओ भव जल डूबत सतगुर काढ़ जन्म जन्म का टूटा गाढ़ गुर की सेवा करो दिन रात सुख सहज मन आवै शांत सतगुर की रेण वडभागी पावै नानक गुर कौ साध बल जावै सूही महला पंजमा गुर अपने उपर बल जाइया आठ पैर हर हर जस गाइया सूही महला पंजमा सिमरो सो प्रभ अपना स्वामी सगल कटाका अंतर जामी रहाओ चनकम स्यो लागी प्रीत साची पूरन निर्मल रीत संत प्रसाद वसै मन माही जन्म जन्म के किल विख जाही कर कृपा प्रभ दीन दयाला नानक मांगा संत रवाला सुही महला पंजमा दर्शन देख जीवा गुर तेरा पूरण कर्म होए प्रभ मेरा यह बनंती सुन प्रभ मेरे देह नाम कर अपने चेहरे राहो अपनी सरन राख प्रभ दाते गुर प्रसाद कन बिन लै जाते सुनो बिनो प्रभ मेरे मीता चन कोल वसे मेरे चीता नानक करे अरदास विसरनाई पूरन गुरदास सूही महला पंजमा मीसा जन सुतबंध भाई जत कत पेखो हर संग सहाई जात मेरी पत मेरी धन हर नाम सुख सहज आनंद विश्राम रहाओ पार ब्रह्म जप पहर सनाह कोट आवद तिस बेदत नाही हर चरण सन गढ़ कोट हमारे काल कंटक जम तिस ना बिदारे नानक दास सदा बलियारी सेवक संत राजा राम मुरारी सुही महला पंजमा गुण गोपाल प्रभ के नित गाहा आनंद विनोद मंगल सुखताहा चल सखिये प्रभ रावण जाहा साध जना की चरणी पहा रहाओ ਹਰ ਬੇਨਤੀ ਜਨ ਧੂਰ ਵਿਛਾਹਾ ਜਨਮ ਜਨਮ ਕੇ ਕਿਲ ਵਿਖ ਲਾਹਾ ਮਨ ਤਨ ਪ੍ਰਾਣ ਜੀਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਣ ਸਮਾਹਾ ਸੁਹੀ ਮਹਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦਮਾਇ ਨਿਵਾਸਾ ਸੁਣ ਮਨ ਤਨ ਤੁਜ ਸੁਖ ਦਿਖ ਲਾਵੋ ਹਰ ਅਨਕ ਵਿੰਜਨ ਤੁਜ ਭੋਗ ਪੰਚਾਵੋ ਰਹਾਓ ਅੰਮ੍ਰਿਤ ਨਾਮ ਭੁਚ ਮਨ ਮਾਹੀ ਅਚਰਜ ਸਾਧ ਤਾਕੇ ਵਰਨੇ ਨਾ ਜਾਹੀ ਲੋਭ ਮੁਆਤ ਸਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੁਹੀ ਮਹੱਲਾ ਪੰਜਵਾਂ ਅਨਕ ਸਿੰਘ ਅਨਕ ਬੀਂਗ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਇ ਲਿਓ ਜਨ ਆਪਣਾ ਅਰਜ ਭਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾਂ ਬਿਕਰਾਲਾ ਚਨਮੈ ਦੂਰ ਕੀਏ ਦਿਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਈ ਜਪ ਨਮਰਾਰੀ ਦ੍ਰਿਸ਼ਟ ਧਾਰ ਨੀਨੇ ਲੜ ਲਾਏ ਹਰ ਚਰਨ ਕਹੇ ਨਾਨਕ ਸਰਣਾਏ ਸੁਹੀ ਮਹਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਨੀ ਦੂਹੀ ਸਰਾਮੀ ਖਨਾਮੀ ਕਹਾਏ ਦੋਹੀ ਸਰਾਈ ਖਨਾਮੀ ਕਹਾਏ ਜੋ ਤਿਸ ਭਾਵੈ ਸੋ ਪ੍ਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁੰਨ ਕਰਾ ਭਲਾ ਕਰਾਏ ਦੀਨ ਕਹਿ ਤੋ ਸਹਿ ਦੁਨੀ ਨਾ ਜਾਏ ਸਰਵ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਾਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੋਲਾਇਆ ਤੇਰਾ ਸੁਹੀ ਮਹੱਲਾ ਪੰਜਵਾਂ ਪ੍ਰਾਤਹ ਕਾਲ ਹਰਨਾਮ ਉਚਾਰੀ ਤੋਤ ਕੀ ਓਟਤ ਓਟ ਸਵਾਰੀ ਸਦਾ ਸਦਾ ਜਪੀਏ ਹਰਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਅਵਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਚਲ ਪਾਵੈ ਥਾਓ ਸੋ ਸਾਹੋ ਸੇਵ ਜਿਤ ਤੋਟ ਨਾ ਆਵੈ ਖਾਤ ਖਰਚਿਤ ਸੁਖ ਆਨੰਦ ਬਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੁਹੀ ਮਹੱਲਾ ਪੰਜਵਾਂ ਗੁਰਪੂਰੇ ਜਪੈ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਤਰਸ ਤੁਮਾਰਾ ਚਰਨ ਕਮਲ ਜਾਈ ਬਨਿਹਾਰਾ ਤੁਜਬਿਨ ਠਾਕਰ ਕਮਣ ਮਾਰਾ ਪੇਖ ਪੇਖ ਜੀਵਾਂ ਤਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਜਬਿਨ ਠਾਕਰ ਕਵਣ ਹਮਾਰਾ ਰਹਾਓ ਸਾਧ ਸੰਗ ਸਿਉ ਪ੍ਰੀਤ ਬਣਿਆਈ ਪੂਰਵ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਆਚਰਜ ਪ੍ਰਤਾਪ ਜਾਲ ਨ ਸਾਕਾ ਤੀਨੇ ਤਾਪ ਨਿਮਖ ਨ ਬਿਸਰੈ ਹਰ ਚਰਨ ਤੁਮਾਰੇ ਨਾਨਕ ਮਾਂਗੈ ਦਾਨ ਪਿਆਰੇ ਸੁਹੀ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਵਿਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੈ ਬਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਦਾ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮੰਨਾ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰੈਣੀ ਜਨ ਪਦਾਰਥ ਜੀਤ ਹਰ ਸਰਣੀ ਰਹਾਓ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਤ ਤਿੰਨੀ ਧਾਰਤ ਭਰਨ ਭੋਖਣ ਸੰਗੋਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸੰਤ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਹਾਰ ਪ੍ਰਭ ਅੰਤਰਜਾਮੀ ਸੁਹੀ ਮੱਲਾ ਪੰਜਵਾਂ ਸਾਧ ਸੰਗ ਕਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤ ਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰਪੁਰਮ ਪੂਰੇ ਮਿਲ ਪਾਪ ਤਾਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮੰਤਨ ਨਿਰਮਲ ਸਾਚ ਸੁਹਾਉ ਆਠ ਪੈਰ ਪਾਰ ਬ੍ਰਹਮ ਧਿਆਈਐ ਪੂਰਵ ਲਿਖਤ ਹੋਏ ਤਾਂ ਪਾਈਐ ਸਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰ ਵਾਲਾ ਸੁਹੀ ਮਹੱਲਾ ਪੰਜਵਾਂ ਘਰ ਕਾ ਕਾਜ ਨ ਜਾਣੀ ਰੂੜਾ ਝੂਠੈ ਜਿਤ ਤੂੰ ਲਾਵੈ ਤਿਤ ਤਿਤ ਲਗਣਾ ਜਾਂ ਤੂੰ ਦੇਹ ਤੇਰਾ ਨਾਮ ਜਪਣਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅੰਦਰ ਮਾਤੇ ਬਾਹਾਂ ਪੱਕਰ ਭਰਾ ਆਪਣੇ ਕਾਢੇ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਉਧਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੁਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨੇਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੋਲਾਇਆ ਦੁਰ ਧਿਆਏ ਹਰ ਚਰਨ ਮਨ ਭੀਨੇ ਤਾਤੇ ਕਰਤੇ ਅਸਤਰ ਕੀਨੇ ਰਾਉ ਗੁਣ ਗਾਵਤ ਚਤਬ ਨਾਸੀ ਤਾਕੇ ਤਾਤੇ ਕਾਟੀ ਜਮ ਕੀ ਫਾਸੀ ਕਰ ਕਿਰਪਾਲੀ ਨੇ ਲੜਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੁਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਾਉ ਤਨੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਓ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਬੈ ਜਪ ਨਾਲਾ ਨਾਨਕ ਜਾਚੈ ਸੰਤਰ ਵਾਲਾ ਸੁਹੀ ਮਹੱਲਾ ਪੰਜਵਾਂ ਸਤਵਿੰਦ ਦੂਜਾ ਨ ਅਵਰ ਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰੱਥ ਪਾ ਰਹਾ ਸਭ ਰੋਗ ਮਿਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ ਸੁਹੀ ਮਹੱਲਾ ਪੰਜਵਾਂ ਦਰਸ਼ਨ ਕੌ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਣੀ ਦੂਤਾ ਮਾਈ ਪ੍ਰੇਮ ਬਿਛੋਹਾ ਕਰਤ ਕਸਾਈ ਨਿਰਦੈ ਜੰਤ ਜਿਸ ਦੈ ਤਿਸ ਦਇਆ ਨਾ ਪਾਈ ਅਣਕ ਜਨਮ ਬੀਤੀਆਂ ਭਰਮਾਈ ਘਰ ਵਾਸਨਾ ਦੇਵੈ ਦੁੱਤਰ ਪਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ ਨਾ ਬੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਸਰਾਗ ਸੁਹੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਸ਼ਾਪਰੀ ਜਾ ਮੈਂ ਗੁਣ ਗਾਏ ਤਿਥੀ ਕਾਮਨ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਗ ਜਾਓ ਏ ਬਟਪਣਾ ਮਾਇਆ ਲਪਟਾਏ ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰ ਤਰੰਗ ਇਕ ਕਹਿ ਉਹ ਸੋਭਾ ਪਾਏ ਪਟ ਟੰਬਰ ਬਿਠਿਆ ਜੇ ਰਚ ਲੋ ਪਾਏ

ਸੁਖ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾਂ ਕੋ ਬਲਿਹਾਰਾ। ਰਾਗ ਸੂਹੀ ਮੱਲਾ ਪੰਜਵਾਂ ਘਰ ਸਤਮਾ ਇੱਕਿਓਂਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂੰ ਹੈ ਮਨਾਹੇ ਜਿਸਨ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆਂ ਪ੍ਰਤਪਾਲਾ। ਮੇਰੇ ਰਾਮ ਰਾਏ

ਆਖਿਵ ਤੁਠੈ ਪਾਵਾ ਤੂੰ ਹੀ ਮੱਲਾ ਪੰਜਵਾਂ ਵਿਸਰੈ ਨਾਹੀਂ ਜਦ ਤੂੰ ਕਬ ਹੋ ਸੋ ਥਾਂ ਤੇਰਾ ਕਿਹਾ ਅੱਠ ਪੈਰ ਜਿਤ ਤੁਰ ਧਿਆਈ ਨਿਰਮਲ ਹੋਵੇ ਦੇਵਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਕੁਝ ਭਇਆ ਸਾਧ ਸੰਗ ਤਿੰਨ ਸੰਨਾਈ ਪਾਇਆ ਰਾਵ ਵੇਦ ਪੜੇ ਪ੍ਰਭ ਮੈਂ ਹਾਰੇ ਇੱਕ ਤਿਰਨੀ ਕੀਮਤ ਪਾਈ ਸਾਧ ਸੰਗ ਫਿਰੇ ਬਿਲ ਲਾਤੇ ਤੇ ਵੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਔ ਧੂਤਾ ਤਿੰਨ ਵੀ ਅੰਤ ਨ ਪਾਇਓ ਤੇਰਾ ਲਾਏ ਥਕੇ ਵਿਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਮਨ ਤਨ ਹਰ ਹਰ ਧਿਆਇਆ ਸੁਹੀ ਮਹੱਲਾ ਪੰਜਵਾਂ ਕਰਮ ਧਰਮ ਪਖੰਡ ਜੋਤੀ ਸਹਿਤ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਓ ਕਰਤੇ ਕਾਜ ਨਿਮਖ ਸਿਮਰਤ ਜਿਤ ਛੁਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਵਚਨ ਕਮਾਵੈ ਸੰਤਨ ਕਾਸੋ ਗੁਰਪ੍ਰਸਾਦੀ ਧਰੀਐ ਰਾਵ ਕੋਟ ਤੀਰਥ ਮਜਨੇ ਸਨਾਨਾ ਇਸ ਕਲ ਮੈਂ ਮੈਲ ਭਰੀਜੈ ਸਾ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਰਕ ਤੇਵ ਸਿਮਰਤ ਸਭ ਸਾਹ ਤਿੰਨ ਪੜਿਆ ਮੁਕਤ ਨ ਹੋਈ ਇਕ ਅੱਖਰ ਜੇ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਰਬੈ ਸੁਖਦੇਸ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਸੋ ਉਦਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਸੁਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਮਨ ਓਏ ਰਾਮ ਨਾਮ ਰੰਗ ਰਾਤੇ ਤਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣਾਈ ਪ੍ਰਭ ਆਪਣੇ ਸਿਉ ਜਲ ਥਲ ਮਈ ਰਸੋਈ ਰਾਹਾ ਕੋਟ ਪਰਾਦੀ ਸੰਤ ਸੰਗ ਉਦਰੇ ਜਮਤਾ ਕੈ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰ ਸਿਉ ਆਣ ਮਲਾਵੈ ਮਾਇਆ ਮੋਹ ਭਰਮ ਭਉ ਘਟੈ ਸੰਤ ਸੰਗ ਜੋ ਆਵੈ ਜਿਹਾ ਮਨੋਰਥ ਕਾਰਿਆ ਰਾਧੈ ਸੋ ਸੰਤਨ ਤੇ ਪਾਵੈ ਜਨਕੀ ਮੈਂ ਮਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੁਹੀ ਮਹੱਲਾ ਪੰਜਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪੈ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦਿਆਂਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਆਏ ਚਿਤ ਆਈਐ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧਕੂਪ ਤੇ ਕਾਢ ਲੀਏ ਤੁਮ ਆਪ ਭੈ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਤੇ ਮੋਹ ਬਿਨਾਸੇ ਮਿਟਿਆ ਸਗਲ ਬਸੂਰਾ ਨਾਨਕ ਦਇਆ ਕਰੀ ਸੁਖਦਾ ਤੇ ਭੇਟਿਆ ਸਤਿਗੁਰ ਪੂਰਾ ਸੁਹੀ ਮਹੱਲਾ ਪੰਜਵਾਂ ਜਬ ਕਛ ਨ ਸੀਓ ਤਬ ਕਿਆ ਕਰਤਾ ਕਵਣ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਓ ਗਣਤੀ ਗਣੀ ਨ ਛੂਟੈ ਕਥੂ ਕਾਚੀ ਦੇ ਇਆਣੀ ਕਿਰਪਾ ਕਰੋ ਪ੍ਰਭ ਕਰਣੇ ਹਾਰੇ ਤੇਰੀ ਬਖਸ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੂੰ ਹੀ ਧਿਆਈ ਹੈ ਤੇਰੀ ਗਤਮਿਕ ਤੂੰ ਹੈ ਜਾਣੈ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੁਹੀ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈ ਆਏ ਸਫਲ ਤਨਾ ਕੇ ਕੰਮ ਮੇਰੇ ਰਾਮ ਰਾਏ ਜਨ ਕਹਿ ਹੋ ਬਲ ਜਾਈ ਮੇਰੇ ਰਾਮ ਹਰ ਜਨ ਕਹਿ ਹੋ ਬਲ ਜਾਈ ਕੇਸਾਂ ਕਾ ਕਰ ਚਵੜ ਢਲਾਵਾ ਚਰਨ ਧੂੜ ਮੁਖ ਲਾਈ ਰਹਾਓ ਜਨਮ ਮਾਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲੈਣ ਸਮਾਏ ਸੱਚਾ ਅਮਰ ਸੱਚੀ ਪਾਸਾਈ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ

ਜਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੇ ਆਪੇ ਕਰਣੇ ਹਾਰਾ ਚਰਨ ਧੁਰ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖਾ ਤਿਉਂ ਰਹੀਐ ਤੁਧ ਭਾਵੈ ਤਨ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿੱਤੇ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ।

ਕਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗੱਤ ਤੁਧ ਪੈ ਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੈ ਭਗਤ ਹਾਰਾ ਸੋਈ ਦੋਇ ਕਰ ਜੋੜ ਮਾਂ ਗੋਇ ਤੁਧਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕਾਰਾ ਦੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾਂ

ਹਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਰਾਗ ਸੂਹੀ ਅਸ਼ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵ ਆਹੋਈ ਨਾ ਮੈਂ ਰੂਪ ਨਾ ਬਾਂਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬਹਿਣਾ ਰਹਾ ਉਸੀ ਸਹਿਜ ਸਿਗਾਰ ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤ ਹੈ ਭਾਵੈ ਨਾ ਤਿਸ ਰੂਪ ਨਾ ਵੇਖਿਆ ਕਾਈ ਜਾਂ ਤਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚਿਤਰਾਈ ਕਰ ਕਿਰਪਾ ਪ੍ਰਭਲਾਵ ਪਾਈ ਖਰੀ ਸਿਆਣੀ ਕੰਤ ਨ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹਮੈ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਛਰਤ ਦੁਖ ਪਾਇਆ ਕਰ ਗਹਿ ਲਿਓ ਪ੍ਰੀਤਮ ਪ੍ਰਭ ਰਾਇਆ ਪੰਡਤ ਨਾਨਕ ਸੋ ਹੈ ਭੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਘਰ ਨਵਾਂ ਇੱਕਿਓਂ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭ ਕਾ ਥੋੜਿਆਂ ਦਿਨ ਚਾਰ ਵਿਣ ਨਾਵੇਂ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ ਕੱਚਾ ਰੰਗ ਕੁਸੁੰਭ ਕਾ ਥੋੜਿਆਂ ਦਿਨ ਚਾਰ ਜੀਓ ਵਿਣ ਨਾਵੇਂ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ ਸੱਚੇ ਸਿੱਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾਂ ਧਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰੈ ਵੱਧ ਕਥਾਏ ਨਾ ਪਾਏ ਜੀਓ ਗੁਰ ਰੱਖੇ ਸੇ ਉਭਰੇ ਸਭ ਰੱਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਤਿੰਨ ਮੁੱਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜੀਓ ਮੂਲ ਨਾ ਬੂਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੈ ਸੁੱਖ ਜੀਓ ਕਰਤਾ ਚੇਤਨਾ ਆਵੇ ਫਿਰ ਫਿਰ ਲੱਗਿਆ ਦੁੱਖ ਜੀਓ ਸੁੱਖ ਦੁੱਖ ਦਾ ਤਾਂ ਮਨ ਵਸੇ ਤਿਤ ਤਨ ਕੈਸੀ ਭੁੱਖ ਜੀਓ ਭਗਤੀ ਬਾਲਾ ਤਲਵੀਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗਾ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀਲੇ ਬੋਬਰੇ ਬਖਸੇ ਬਖਸਣ ਹਾਰ ਜੀਓ ਅਨਕੋ ਕੀ ਜੈ ਮਿੱਤੜਾ ਖਾਖ ਰਵੇ ਮਰ ਜਾਏ ਜੀਓ ਬਹੁਰੰਗ ਦੇਖ ਭੁਲਾਇਆ ਭੁੱਲ ਭੁਲਿਆ ਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਬਿਹੂਣਿਆ ਗੁਰਬਿਨ ਗਿਆਨ ਨਾ ਭਾਵ ਜੀਓ ਖਿੰਚੋ ਤਾਣ ਬਗੁੱਚੀ ਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਭ ਦੇ ਭੈ ਰਤਿਆ ਸਭ ਜੋਹੀ ਜਮਕਾਰ ਜੀਓ ਜਿਨ ਕਰ ਕਾਰਨ ਧਾਰਿਆ ਸਭ ਸਹਿ ਦੇ ਆਧਾਰ ਜੀਓ ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨ ਵਿਸਰੈ ਨਿਧਾਰਾ ਆਧਾਰ ਜੀਓ ਰਾਗ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਾਸ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਓ ਮਨ ਤਨ ਸੱਚ ਸਲਾ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾਂ ਗੁਣ ਨਾ ਸਾਰ ਅੰਤਰ ਤੂੰ ਵਸੈ ਮਨ ਮਾਏ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਰਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤਦ ਭਾਵਈ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਈ ਸੂਹੀ ਮਹੱਲਾ ਪਹਿਲਾ ਜਿਉ ਐਰਣ ਲੋਹਾ ਪਾਏ ਭੰਨ ਕਢਾਈਐ ਤਿਉ ਸਖਤ ਜੋਨੀ ਪਾਏ ਭਵੈ ਭਵਾਈਐ ਬਿਨ ਬੂਜੇ ਸਭ ਦੁੱਖ ਦੁੱਖ ਕਮਾਵਣਾ ਹੋ ਮੈਂ ਆਵੈ ਜਾਏ ਭਰਮ ਭੁਲਾਵਣਾ ਰਾਓ ਤੂੰ ਗੁਰਮੁਖ ਰੱਖਣ ਹਾਰ ਹਾਰ ਨਾਮ ਤੇ
ਰਜਾਈਐ ਮਿਲੈ ਤੁਝੇ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇ ਤਾਂ ਪਾਈਐ ਸੋ ਦੇਖੈ ਥਾਪ ਥਾਪ ਦਰ ਬਿਨਾਈਐ ਦੇਹੀ ਹੋਵ ਖਾਕ ਪਵਨ ਉਡਾਈਐ ਇਹੋ ਕਿੱਥੈ ਘਰ ਔਤਾਕ ਮਹਿਲ ਨ ਪਾਈਐ ਦਿਓ ਦੀਵੀ ਅੰਧ ਘੋਰ ਘਬ ਮੋਹਾਈਐ ਗਰਮ ਸੇ ਘਰ ਚੋਰ ਕਿਸ ਰੁਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ ਸਭ ਨਵਾਰੀ ਆਗ ਜੋਤ ਦੀ ਪਾਈਐ ਲਾਲਤਨ ਹਰ ਨਾਮ ਗੁਰ ਸੁਰਤ ਵਜਾਈਐ ਸਦਾ ਰਹੇ ਨੇ ਕਾਮ ਜੇ ਗੁਰਮਤ ਪਾਈਐ ਰਾਤ ਦਹਿ ਹਰ ਨਾਮ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਸੁਹੀ ਮਹੱਲਾ ਪਹਿਲਾ ਮਨੋ ਨ ਨਾਮ ਵਿਸਾਰਿਆ ਨਸਧਿਆਈਐ ਜਿਉ ਰਾਖੈ ਕਿਰਪਾ ਧਾਰ ਤਿਵੈ ਸੁਖ ਪਾਈਐ ਮੰਦ ਲਈ ਹਰ ਨਾਮ ਲਕਟੀ ਢੋਹਣੀ ਰਹਾਉ ਰਹਾਉ ਸਾਹਿਬ ਕੀ ਟੇਕ ਤਾਂ ਸੋ ਮੋਹੈ ਮੋਹਣੀ ਰਹਾਉ ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੈ ਤਿਵੈ ਰਜਾਏ ਭਰਮ ਭਉ ਭੰਜਨਾ ਜਨਮਤ ਜਨਮ ਹੀ ਦੁੱਖ ਲਾਗੈ ਮਰਣਾ ਆਏ ਕੈ ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੈ ਹੋ ਨਾਹੀ ਤੂੰ ਹੋਵੈ ਤੁਧ ਹੀ ਸਾਜੇ ਅਮਰ ਤੁਧ ਹੀ ਸਾਜਿਆ ਆਪੇ ਥਾਪ ਥਾਪ ਸ਼ਬਦ ਨਿਵਾਜਿਆ ਦੇਹੀ ਭਸਮ ਰੁਲਾਏ ਨ ਜਾਪੀ ਕਹਿ ਗਿਆ ਆਇਆ ਪਿਰੈ ਅਸਮਾਏ ਸੋ ਬਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੁਹਾਡਾ ਅੱਗੇ ਅਰਦਾਸ ਮਾਰੀ

फिरत फिरत प्रवाया परया तो शरणाए नानक की प्रभ बेनती अपनी भगती लाए। सतनाम श्री वाहे गुरु साहेब जीओ। राग सूही महला तीजा, घर पहला अष्टपदिया। ओंकार सतगुर प्रसाद नामे ही ते सब जग सब कुछ होआ। बिन सतगुर नाम ना जापै, गुर का शब्द महारस मीठा। बिन चाखे साधना जापै, नामे ही ते सब कुछ होआ। बिन सतगुर नाम ना जापै, गुर का शब्द महारस मीठा। बिन चाखे साध जापै, कौड़ी बदले जन्म गवाया। जीनस नाही आपै, गुरमुख होवै ता एको जाणै। होमै दुख ना संतापै, बलिहारी गुर अपने बिटो। जिन साचे स्यों लिव लाई, शब्द चीन आत्म प्रकाशिया। सहजे रहा समाई राव, गुरमुख गावै गुरमुख पूजै। गुरमुख शब्द विचारे, जियो पिंड सब गुरते उपजै। गुरमुख कारज सवारे, मनमुख अंधा अंध कमावै। बिखटे संसारे, माया मोह सदा दुख पाए। बिन गुर अत प्यारे, सोई सेवक जे सतगुर सेवे। चाले सतगुर पाए, सच्चा शब्द सिफती है साची। साचा मन वसाए, सच्ची बाणी गुरमुख आखै। होमै विचों जाए, आपे दाता कर्म है साचा। साचा शब्द सुनाए, गुरमुख घाले गुरमुख खटे। गुरमुख नाम जपाए, सदा लिप्त साचै रंग राता। गुर कै सहज सुभाए, मनमुख सद ही कूड़ो बोलै। बिख बीजै बिख खाए, जमकाल बाधा तिसना दादा। बिन गुण कवण छड़ाए, सच्चा तीर्थ जित सत सर नावण। गुरमुख आ बुझाए, अड़सठ तीर्थ सब दिखाए। जित नहातै मल पाए मल जाए, सच्चा सब सच्चा है निर्मल। नामल लगै ना लाए, सच्ची सब सच्ची सलाह। पूरे गुर ते पाए, तन मन सब कछ हर तिस केरा। दरमत कहण न जाए, हुक्म होवै तन निर्मल होवै। होमै विचों जाए, गुर की साखी सहजे चाखी। तिसना अग्न बुझाए, गुर कै दस शब्द राता। सहजे माता सहजे रिया समाए, हर का नाम सत कर जाणै। गुर के पाए प्यारे, सच्ची वड्याई गुर ते पाई। साचे नाए प्यारे, एको सच्चा समय वरतै। बिरला को विचारै, आपे मेल लै तां बख्से। सच्ची भगत सवारे, सबो सच सच सच वरतै। गुरमुख कोई जाणै, जमण मरना हुक्म वरतै। गुरमुख आप पछाणै, नाम त्याए ता सतगुर पाए। जो इच्छा सो फल पाए, नानक तिसदा सब किस होवै। जे विचों आप गुआए, नानक तिसदा सब किस होवै। जे विचों आप गुआए। सूही महला तीजा, काया कामण अत सवालियो। फिर वसै जिस नाले, फिर सच्चे ते सवा सुहागण। गुर का शब्द संभाले, हर की भगत सदा रंग राता। होमै विचों जाले, वाह वाह पूरे गुर की बाणी। पूरे गुर ते उपजी साच समाणी रहाओ। काया अंदर सब किछ वसै, खंड मंडल पताला। काया अंदर जग जीवन दाता, वसै सबना करे प्रतपाला। काया अंदर कामण सदा सुख सहेली, गुरमुख नाम संभाला। काया अंदर आपे वसै, अलख ना लख्या जाई।
ਮਨਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਿਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹੱਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ ਗੁਰ ਕੈ ਸ਼ਬਦ ਵਿਚਾਇਆ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਾਨਕ ਤਿਸਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰੂ ਹੋਵੈ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਬਿਸਨ ਮਹੇਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਵਿਣਨਾ ਮੈਂ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕਿ ਓਂਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹ ਰਹਾਉ ਦੁਨੀਆਂ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਮ ਪਰ ਬੱਧੇ ਮਾਰੀਅਨ ਵੇਲਾ ਨਾ ਲਾਨ ਗੁਰਮ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਕਾਸ਼ਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਚੰਨ ਤਿਸਨਾ ਭੁੱਖ ਨ ਉਤਰੈ ਅੰਤਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁਬੇ ਕਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਕਤ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੈ ਤੇਹ ਕਰਮ ਕਮਾਏ ਆਪ ਵੀ ਜਾਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੈ ਕਿਤੇ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਓਏ ਉਹਨਾਂ ਤਿਰਨਾ ਤਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨਾਮ ਲੈਣ ਦੇਸੀ ਰਿਚ ਸੰਭਾਏ ਜਿਨ ਭਾਈ ਮੇਦਣੀ ਇੱਕੋ ਹੈ ਦਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਜ਼ਰ ਨਿਹਾਲ ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਹੈ ਹੁਮ ਸਬਦ ਜਲਾਏ ਸੋ ਸੋ ਸੱਚਾ ਵਿਸਰੈ ਤ੍ਰ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾ ਸੱਚਾ ਸਾਚ ਰੱਖਾਂ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੇ ਹਿਤ ਪਿਆਰ ਪਰਸਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਰ ਮਨਮੁਖ ਮਨ ਨ ਭਿਜਈ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਐ ਅੰਤਰ ਵਿਸ ਨਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣਹਾਰ ਗੁਰਪ੍ਰਸਭ ਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਾਹ ਸੱਚੇ ਬਣਜਾਰੇ ਉਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵੇ ਦੁੱਖ ਹੀ ਮਾਹੇ ਪਚੰਨ ਹਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਈਏ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਲਾਈ ਸੱਚ ਮਨ ਦਰ ਸੱਚੇ ਸਚਿਆਰ ਪਰ ਪੂਰੇ ਪੂਰੀ ਮਤ ਹੈ ਇਨਸ ਨਾਮ ਧਿਆਏ